ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟ ਸੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 22 ਸਕਿੰਟ ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: also met Khaldun Al Mubarak, Managing Director and Chief Executive Officer, Mubadala Investment Company, to discuss investment cooperation. Saudi Arabia suspended U.S. military access to its bases and airspace, forcing President Donald Trump to abruptly abandon his plan to escort ships through the Strait of Hormuz, the two U.S. officials have confirmed. The move marks a significant setback for Washington's Gulf strategy, with a key regional ally effectively blocking the operation known as Project Freedom before it could gain traction. Mr. Trump has shifted focus to diplomacy, describing recent talks with Iran as very good and saying a permanent deal is very possible. Iran is now reviewing a 14-point U.S. proposal to end the war, with Tehran's Foreign Minister Abbas Araghchi calling for dialogue and diplomacy. The proposed framework would pause hostilities and open a 30-day window of final negotiations, even though core issues, including Iran's nuclear program, would be left for later talks. In IPL cricket, Lucknow Super Giants defeated Royal Challengers Bengaluru by 9 runs using DLS method in a rain-hit match at Ikana Stadium in Lucknow last night. Chasing 213 runs for victory, Royal Challengers Bengaluru made 203 for 6 in 19 overs. Earlier put into bat, Lucknow Super Giants scored 209 for 3 in 19 overs. Multiple rain interruptions reduced the match to a 19-over side affair, setting Bengaluru a DLS target of 213. Today, Delhi Capitals will take on Kolkata Knight Riders at Arun Jaitley Stadium in Delhi at 7:30 p.m. That's the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 23 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਚਰੀ ਸਵੇਰ ਦਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਰਾਖੇ ਸਰਹੱਦਾਂ ਦੇ, ਅਤੇ ਇਹ ਪ੍ਰੋਗਰਾਮ ਲਾਈਵ ਫੋਨ ਇਨ ਹੋਵੇਗਾ। 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਰਦੇਸ਼ਿਕ ਸੰਗੀਤਾ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ 'ਤੇ ਅਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। ਗਿਆਰਾਂ ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। 12:10 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਰੋਤਾ ਮੰਚ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਦੁਪਹਿਰ 1:15 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਹੈਲੋ ਫਰਮਾਇਸ਼। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਚਿੱਠੀਆਂ ਮਿੱਠੀਆਂ। ਪ੍ਰੋਗਰਾਮ ਦਾ ਸੰਚਾਲਨ ਕਰਨਗੇ ਸ਼ਹਿਨਾਜ਼। ਦੁਪਹਿਰ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਪ੍ਰੋਗਰਾਮ ਸੁਰੀਲੀ ਦੁਪਹਿਰ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2:30। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ 'ਤੇ। ਸ਼ਾਮ 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਹੈਲੋ ਸਹੇਲੀ, 4 ਵਜੇ ਪ੍ਰੋਗਰਾਮ ਗੀਤੋਂ ਭਰੀ ਕਹਾਣੀ। ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਦੇ ਤਹਿਤ ਸਿਲਸਿਲਾ ਪਿੰਡਾਂ ਵਾਲੇ। ਵਿਸ਼ਾ ਹੋਵੇਗਾ ਅਸਫਲ ਹੋਏ ਸਭ ਆਣ ਮਿਲੋ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ। 6:20 ਤੇ ਰਿਲੇਅ ਕਰਾਂਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ।

ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7 ਵਜੇ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਵਿਜੇ ਲਕਸ਼ਮੀ। 7:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਫਿਰ ਤੋਂ ਤੁਸੀਂ ਆਨੰਦ ਮਾਣ ਸਕਦੇ ਹੋ ਪ੍ਰੋਗਰਾਮ ਸ਼ਾਮ ਸੁਹਾਣੀ ਦਾ। ਅੱਠ ਵਜੇ ਤੁਸੀਂ ਸੁਣੋਗੇ ਇੱਕ ਸਪੋਂਸਰਡ ਪ੍ਰੋਗਰਾਮ, NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1280 ਸੁਣੋਗੇ। 8:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ, ਜੋ ਕਿ ਸਾਡੇ ਸਰੋਤਿਆਂ ਦੁਆਰਾ ਭੇਜੇ ਗਏ ਖਤਾਂ ਅਤੇ ਵਟਸਐਪ ਮੈਸੇਜਸ ਤੇ ਆਧਾਰਿਤ ਹੋਵੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਵਜੇ ਤੋਂ 11 ਵਜੇ ਤੱਕ ਰਿਲੇਅ ਕਰਾਂਗੇ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9:15 ਵਜੇ ਹੋਵੇਗਾ ਪ੍ਰੋਗਰਾਮ ਆਪਕੇ ਲੀਏ, 9:30 ਵਜੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਤੇ 10:30 ਵਜੇ ਹੋਵੇਗਾ ਪ੍ਰੋਗਰਾਮ ਢਲਤੀ ਜਾਏ ਰਾਤ, ਤੇ 11 ਵਜੇ ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 6:15 ਦਾ। ਹੁਣ ਵੇਲਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਭਾਈ ਸਤਵਿੰਦਰ ਸਿੰਘ ਅਤੇ ਭਾਈ ਹਰਵਿੰਦਰ ਸਿੰਘ ਰਾਗੀ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਰਵਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਆ ਸ਼ਬਦ ਗਾਇਨ ਕਰ ਰਹੇ ਨੇ ਭਾਈ ਚੁਕਿੰਦਰ ਸਿੰਘ ਰਿਆੜ ਤੇ ਉਹਨਾਂ ਦਾ ਰਾਗੀ ਜਥਾ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 7 ਵਜੇ ਦਾ। ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

सूरज के बिना सुबह नहीं होती, चांद के बिना रात नहीं होती, बादल के बिना बरसात नहीं होती और आकाशवाणी FM बठिंडा के बिना दिन की शुरुआत नहीं होती। जी श्रोतो, अपने दिन की शुरुआत हो चुकी है जी, ते प्रोग्राम सचरी सवेर लेके हाजिर हो चुकी हूं मैं आप सब दी रेडियो दोस्त सुखदीप। मेरे वालों सारे ही श्रोतियों प्यार भरी नमस्कार, आदाब, सत श्री अकाल ते वेरी वेरी गुड मॉर्निंग। अज जी दिन शुक्रवार, सिलसिला होवेगा राखी सरहदां दे। गीत संगीत साडे श्रोतियां दी पसंद दा ते नाल ही गल होवेगी अज दे दिन बारे भी। ते अपनी पसंद दा गीत सुनन लई तुसी की करना जी, तुसी डायल करना साडे स्टूडियो दा नंबर डायल 0164-2240-331। ਤੇ ਫਿਰ ਤੋਂ ਅਪੀਲ ਕਰਦੇ ਹਾਂ ਜੀ ਕਿ ਨਵੇਂ ਸਰੋਤੇ ਜਿਹੜੇ ਆ ਉਹਨਾਂ ਨੂੰ ਮੌਕਾ ਜ਼ਰੂਰ ਦਿੱਤਾ ਜਾਵੇ ਤਾਂ ਕਿ ਤੁਹਾਨੂੰ ਵੀ ਜਿਹੜੇ ਦੂਜੇ ਸਰੋਤੇ ਨੇ ਉਹਨਾਂ ਦੀ ਚੁਆਇਸ ਦਾ ਪਤਾ ਲੱਗ ਸਕੇ ਅਤੇ ਉਹ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣ ਕੇ ਰੇਡੀਓ 'ਤੇ ਆਨੰਦ ਲੈ ਸਕਣ। ਅਤੇ ਜੇਕਰ ਆਪਣਾ ਜੇ ਇਹ ਦੋ ਕਦਮ ਪਿੱਛੇ ਹਟਾਉਣ ਨਾਲ ਕਿਸੇ ਨੂੰ ਖੁਸ਼ੀ ਮਿਲਦੀ ਹੈ ਤਾਂ ਉਹਦੇ ਵਿੱਚ ਹਰਜ਼ੀ ਕੀ ਹੈ? ਸੋ ਕੋਸ਼ਿਸ਼ ਕਰਨੀ ਹੈ ਕਿ ਅੱਜ ਜਿਹੜੇ ਨਵੇਂ ਸਰੋਤੇ ਆ ਉਹਨਾਂ ਨੂੰ ਮੌਕਾ ਜ਼ਰੂਰ ਦੇਣਾ। ਅਤੇ ਆਓ ਫਿਰ ਹੁਣ ਆਪਾਂ ਗੱਲ ਕਰ ਲੈਂਦੇ ਹਾਂ ਜੀ, ਪਰ ਪਹਿਲਾਂ ਆਪਾਂ ਸੁਣਾਂਗੇ ਜੀ ਇੱਕ ਗੀਤ ਅਤੇ ਇਸ ਗੀਤ ਤੋਂ ਬਾਅਦ ਗੱਲ ਕਰਾਂਗੇ ਅੱਜ ਦੇ ਦਿਨ ਬਾਰੇ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ 7:06 ਅਤੇ 10 ਸਕਿੰਟ ਦਾ, ਅਤੇ ਆਓ ਹੁਣ ਗੱਲ ਕਰ ਲੈਂਦੇ ਹਾਂ ਜੀ ਅੱਜ ਦੇ ਦਿਨ ਬਾਰੇ। ਅੱਜ ਹੈ ਜੀ ਵਰਲਡ ਰੈੱਡ ਕਰੋਸ ਡੇ। ਰੈੱਡ ਕਰੋਸ ਸੰਸਥਾ ਸੰਸਾਰ ਭਰ ਵਿੱਚ 8 ਮਈ ਦਾ ਦਿਹਾੜਾ ਰੈੱਡ ਕਰੋਸ ਲਹਿਰ ਦੇ ਬਾਨੀ ਸਰ ਜੀਨ ਹੈਨਰੀ ਡੋਨਾਟ ਦੇ ਜਨਮ ਦਿਨ ਦੀ ਯਾਦ ਵਿੱਚ ਮਨਾਉਂਦੀ ਹੈ, ਅਤੇ ਇਸ ਸੰਸਥਾ ਨੂੰ ਸਾਲ 1917, 1944 ਅਤੇ 1963 ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਰੈੱਡ ਕਰੋਸ ਸੰਸਥਾ ਦੇ ਬਾਨੀ ਜੀਨ ਹੈਨਰੀ ਡੋਨਾਟ ਸਨ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋਜਹਿਦ ਕੀਤੀ, ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਹਨਾਂ ਦੇ ਸਾਹਮਣੇ ਰਿਹਾ। ਹੈਨਰੀ ਡੋਨਾਟ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿੱਚ ਹੋਇਆ ਸੀ। 24 ਜੂਨ 1859 ਨੂੰ ਇਟਲੀ ਦੇ ਉੱਤਰੀ ਹਿੱਸੇ ਦੇ ਇੱਕ ਕਸਬੇ ਸਲਫਰੀਨੋ ਵਿੱਚ ਯੂਰਪ ਦੀ ਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡੋਨਾਟ, ਜੋ ਆਪਣੇ ਨਿੱਜੀ ਮਨੋਰਥ ਲਈ ਨੈਪੋਲੀਅਨ ਨੂੰ ਮਿਲਣ ਦੀ ਇੱਛਾ ਨਾਲ ਸਲਫਰੀਨੋ ਪੁੱਜੇ ਸਨ, ਉਹਨਾਂ ਨੇ ਇਹ ਭਿਆਨਕ ਲੜਾਈ ਦਾ ਦ੍ਰਿਸ਼ ਦੇਖਿਆ, ਅਤੇ ਜੰਗ ਦੇ ਮੈਦਾਨ ਵਿੱਚ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸੀ, ਲਾਸ਼ਾਂ ਦੇ ਢੇਰ ਲੱਗੇ ਪਏ ਸੀ, ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40,000 ਸੈਨਿਕ ਯੁੱਧ ਖੇਤਰ ਵਿੱਚ ਮੋਏ ਜਾਂ ਅੱਧ ਮੋਏ ਪਏ ਸਨ, ਅਤੇ ਪਾਣੀ ਦੀ ਇੱਕ ਇੱਕ ਬੂੰਦ ਲਈ ਜ਼ਖਮੀ ਸੈਨਿਕ ਕਰਾਹ ਰਹੇ ਸੀ। ਸੈਨਿਕਾਂ ਦੀ ਮੱਲਮ ਪੱਟੀ ਕਰਨ ਵਾਲਾ ਜਾਂ ਉਹਨਾਂ ਨੂੰ ਪਾਣੀ ਦੀ ਘੁੱਟ ਪਿਆਉਣ ਵਾਲਾ ਕੋਈ ਵੀ ਸਵੈ ਸੇਵਕ ਨਹੀਂ ਸੀ, ਅਤੇ ਹੈਨਰੀ ਡੋਨਾਟ ਨੇ ਆਪਣੇ ਜੀਵਨ ਵਿੱਚ ਕਦੇ ਲੜਾਈ ਨਹੀਂ ਵੇਖੀ ਸੀ। ਉਹ ਭਾਵੇਂ ਇਕੱਲੇ ਸਨ, ਪਰੰਤੂ ਉਹਨਾਂ ਨੇ ਇਹ ਤੜਪ ਰਹੇ ਸੈਨਿਕਾਂ ਦੀ ਜਾਨ ਬਚਾਉਣ ਦੇ ਲਈ ਸਹਾਇਤਾ ਲਈ ਉਹਨਾਂ ਦੇ ਮੈਦਾਨ ਵਿੱਚ ਨਿੱਤਰ ਪਏ। ਉਹਨਾਂ ਨੇ ਇਟਲੀ ਵਿੱਚ ਰਹਿਣ ਵਾਲੇ ਜਿਹੜੇ ਲੋਕ ਸੀ, ਉਹਨਾਂ ਉੱਥੋਂ ਦੇ ਜਿਹੜੇ ਪੁਰਸ਼, ਇਸਤਰੀਆਂ, ਜਵਾਨ ਲੜਕੇ ਲੜਕੀਆਂ, ਉਹਨਾਂ ਨੂੰ ਇਕੱਠਾ ਕੀਤਾ ਅਤੇ ਜ਼ਖਮੀਆਂ ਨੂੰ ਦੀ ਸੇਵਾ ਲਈ ਪ੍ਰੇਰਿਤ ਕੀਤਾ। ਹੈਨਰੀ ਡੋਨਾਟ ਨੇ ਲੜਾਈ ਦੀਆਂ ਤਰਸਮਈ ਅਤੇ ਦਰਦਨਾਕ ਹਾਲਾਤਾਂ ਉੱਤੇ ਇੱਕ ਕਿਤਾਬ ਸਲਫਰੀਨੋ ਦੀ ਯਾਦ ਲਿਖੀ, ਅਤੇ ਇਸ ਪੁਸਤਕ ਰਾਹੀਂ ਹੈਨਰੀ ਨੇ ਹਰ ਦੇਸ਼ ਵਿੱਚ ਇੱਕ ਅਜਿਹੀ ਸੰਸਥਾ ਬਣਾਉਣ ਦਾ ਵਿਚਾਰ ਰੱਖਿਆ ਜੋ ਯੁੱਧ ਖੇਤਰ ਵਿੱਚ ਜ਼ਖਮੀਆਂ ਦੀ ਬਿਨਾਂ ਕਿਸੇ ਭੇਦਭਾਵ ਦੇ ਸੇਵਾ ਸੰਭਾਲ ਕਰ ਸਕੇ। ਇਸ ਵਿਚਾਰ ਦੇ ਹੱਕ ਵਿੱਚ ਹਰ ਪਾਸਿਓਂ ਹੁੰਗਾਰਾ ਵੀ ਮਿਲਿਆ, ਅਤੇ ਉਸ ਸਮੇਂ ਦੇ ਹੁਕਮਰਾਨਾਂ ਨੇ ਵੀ ਸਹਿਮਤੀ ਪ੍ਰਗਟ ਕੀਤੀ। ਆਖਿਰ ਵਿੱਚ ਡੋਨਾਲਡ ਦੀ ਘਾਲਣਾ ਰੰਗ ਲਿਆਈ, ਅਤੇ 26 ਅਕਤੂਬਰ 1863 ਨੂੰ ਇੱਕ ਕਾਨਫਰੰਸ ਦੇ ਤਹਿਤ ਫੱਟੜ ਸੈਨਿਕਾਂ ਦੀ ਸਹਾਇਤਾ ਲਈ ਕੌਮਾਂਤਰੀ ਕਮੇਟੀ ਨਾਂ ਦੀ ਇੱਕ ਸੰਸਥਾ ਸਥਾਪਿਤ ਕੀਤੀ ਗਈ, ਅਤੇ ਬਾਅਦ ਵਿੱਚ ਇਸ ਕਮੇਟੀ ਨੂੰ ਰੈੱਡ ਕਰੋਸ ਦਾ ਨਾਂ ਦਿੱਤਾ ਗਿਆ, ਅਤੇ ਭਾਰਤ ਵਿੱਚ ਰੈੱਡ ਕਰੋਸ ਸੰਸਥਾ ਭਾਰਤ ਸਰਕਾਰ ਦੇ ਐਕਟ 15 ਅਧੀਨ 1920 ਦੇ ਵਿੱਚ ਬਣੀ, ਅਤੇ ਅੱਜ ਸੰਸਾਰ ਦੇ ਲਗਭਗ ਹਰ ਮੁਲਕ ਵਿੱਚ ਰੈੱਡ ਕਰੋਸ ਸੰਸਥਾਵਾਂ

ਮਨੁੱਖਤਾ ਦੀ ਭਲਾਈ ਹਿੱਤ ਕੰਮ ਕਰ ਰਹੀਆਂ ਨੇ। ਅਤੇ ਜੇਕਰ ਇਸ ਨੂੰ ਮਨਾਉਣ ਦੀ ਉਦੇਸ਼ ਦੀ ਗੱਲ ਕਰੀਏ ਤਾਂ ਰੈੱਡ ਕਰਾਸ ਸੰਸਥਾਵਾਂ ਦਾ ਮੁੱਖ ਉਦੇਸ਼ ਹੈ ਜਿੱਥੇ ਜੰਗ ਸਮੇਂ ਫੱਟੜ ਹੋਏ ਸੈਨਿਕਾਂ ਦੀ ਸੰਭਾਲ ਕਰਨਾ, ਉੱਥੇ ਆਫਤਾਂ, ਹੜ੍ਹਾਂ, ਸੋਕੇ, ਭੂਚਾਲ ਅਤੇ ਬਿਮਾਰੀਆਂ ਆਦਿ ਤੋਂ ਪੀੜਤ ਲੋਕਾਂ ਦੀ ਅੱਗੇ ਹੋ ਕੇ ਸੇਵਾ ਕਰਨਾ ਵੀ ਸੰਸਥਾ ਦਾ ਮੁੱਖ ਮੰਤਵ ਹੈ। ਅਤੇ ਜੇਕਰ ਭਾਈ ਘਨੱਈਆ ਜੀ ਨੇ ਵੀ ਗੱਲ ਕਰੀਏ ਭਾਈ ਘਨੱਈਆ ਜੀ ਦੀ, ਤਾਂ ਭਾਈ ਘਨੱਈਆ ਜੀ ਨੇ ਵੀ ਪੰਜਾਬ ਦੀ ਪਵਿੱਤਰ ਨਗਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜ਼ਖਮੀਆਂ ਨੂੰ ਪਾਣੀ ਪਿਲਾ ਕੇ ਅਤੇ ਮਰਮ ਪੱਟੀ ਕਰਕੇ ਅਜਿਹੀ ਸੋਚ ਅਤੇ ਭਾਵਨਾ ਦੀ ਜੋਤ ਨੂੰ ਰੌਸ਼ਨ ਕੀਤਾ ਸੀ। ਅਤੇ ਪੰਜਾਬ ਵਿੱਚ ਭਾਈ ਘਨੱਈਆ ਜੀ ਨੇ ਰੈੱਡ ਕਰਾਸ ਦੀ ਵਿਚਾਰਧਾਰਾ ਨੂੰ ਬਹੁਤ ਸਮਾਂ ਪਹਿਲਾਂ ਹੀ ਜਨਮ ਦੇ ਦਿੱਤਾ ਸੀ ਅਤੇ ਮਨੁੱਖਤਾ ਦੀ ਜਿਹੜੀ ਰੱਜ ਕੇ ਸੇਵਾ ਕੀਤੀ ਸੀ। ਇਸ ਲਈ ਪੰਜਾਬ ਵਿੱਚ ਭਾਈ ਘਨੱਈਆ ਜੀ ਨੂੰ ਵੀ ਰੈੱਡ ਕਰਾਸ ਦੇ ਪਹਿਲੇ ਪਰਿਵਰਤਕ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ। ਅਤੇ ਅੱਜ ਹੈਨਰੀ ਡੋਨਾਟ ਅਤੇ ਭਾਈ ਘਨੱਈਆ ਜੀ ਦੇ ਆਦਰਸ਼ਾਂ ਨੇ ਦੁਨੀਆ ਭਰ ਦੇ ਕਰੋੜਾਂ ਸੇਵਕਾਂ ਨੂੰ ਰੈੱਡ ਕਰਾਸ ਸੰਸਥਾਵਾਂ ਜ਼ਰੀਏ ਏਕਤਾ ਅਤੇ ਸੇਵਾ ਦੇ ਧਾਗੇ ਵਿੱਚ ਬੰਨ ਕੇ ਰੱਖਿਆ। ਪੀੜਤ ਮਾਨਵਤਾ ਲਈ ਦੀ ਭਲਾਈ ਲਈ ਆਪਣੇ ਅੰਦਰ ਦੇ ਸਵੈ ਸੇਵਕ ਨੂੰ ਪਛਾਣ ਕੇ ਸੰਸਥਾ ਦੁਖੀ ਮਾਨਵਤਾ ਦੀ ਸੇਵਾ ਦਾ ਸੰਦੇਸ਼ ਘਰ ਘਰ ਪਹੁੰਚਾ ਰਹੀ ਹੈ। ਅਤੇ ਸਰੋਤਿਓ, ਸਮਾਂ ਹੋ ਚੁੱਕਿਆ ਜੀ 7:10 ਅਤੇ 35 ਸਕਿੰਟ ਦਾ, ਅਤੇ ਆਓ ਹੁਣ ਸੁਣਦੇ ਹਾਂ ਇੱਕ ਹੋਰ ਗੀਤ ਅਤੇ ਨਾਲ ਨਾਲ ਉਡੀਕ ਕਰਦੇ ਹਾਂ ਸਾਡੇ ਸਰੋਤਿਆਂ ਦੀ 0164-242-331 ਨੰਬਰ ਡਾਇਲ ਕਰਕੇ ਤੁਸੀਂ ਸੁਣਿਆ ਜੀ ਆਪਣੀ ਪਸੰਦ ਦਾ ਗੀਤ, ਅਤੇ ਕੋਸ਼ਿਸ਼ ਕਰਨੀ ਹੈ ਕਿ ਨਵੇਂ ਸਰੋਤੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਜੁੜਨ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: श्रोतियों आकाशवाणी एफएम बठिंडा दे प्रसारणा बारे तुसी भी साडे नाल मशवरा कर सकते हो। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713 7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-3431 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

0: ਜਿਸ ਰੋਤੇ ਉਹ ਪ੍ਰੋਗਰਾਮ ਚੱਲ ਰਿਹਾ ਸੱਚਰੀ ਸਵੇਰ ਸਿਲਸਿਲਾ ਰੱਖ ਕੇ ਸਰਹੱਦਾਂ ਦੇ ਸਟੂਡੀਓ ਦੀ ਘੜੀ ਤੇ ਸਮਾਂ 7:16 ਅਤੇ 13 ਸਕਿੰਟ ਦਾ ਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ ਤੇ ਸਰੋਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ 0-64-2542-3340 ਨੰਬਰ ਡਾਇਲ ਕਰਕੇ। ਫਿਲਹਾਲ ਇੱਕ ਸਰੋਤਾ ਸਾਡੇ ਨਾਲ ਜੁੜੇ ਹੋਏ ਨੇ ਜੀ, ਦੇਖਦੇ ਹਾਂ ਕੌਣ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਬੇਟਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਭੁਪਿੰਦਰ ਸਿੰਘ ਬੋਲਦੇ ਪਿੰਡ ਜੈ ਸਿੰਘ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਬੇਟਾ।
0: ਹੈਲੋ।
1: ਧੰਨਵਾਦ ਬੇਟਾ ਜੀ, ਬੇਟਾ ਜੀ ਧੰਨਵਾਦ
0: ਜੀ। ਤੇ ਪਹਿਲਾਂ ਗੀਤ ਦੀ ਫਰਮਾਇਸ਼ ਦੱਸ ਦਿਓ ਜੀ, ਕਿਹੜਾ ਗੀਤ ਸੁਣੋਗੇ?
1: ਪਲੇਟ ਖਸਰਾ ਗੀਤ ਹੈ ਬੇਟਾ ਜੀ, ਜਿਹੜਾ ਪਾਣੀ ਵਿੱਚ ਪੱਥਰਾਂ ਉਤਾਰਦਾ ਤੈਨੂੰ ਕਹਿੰਦੇ ਉਤਾਰੂ ਬੰਦੇ
0: ਜੀ। ਗੀਤ ਤੁਹਾਡਾ ਅਸੀਂ ਕੱਢ ਲਿਆ ਜੀ, ਤੇ ਕੀ ਕਹਿਣਾ ਚਾਹੋਗੇ?
1: ਬੇਟਾ ਜੀ ਬਹੁਤ ਬਹੁਤ ਧੰਨਵਾਦ ਐਫ ਐਮ ਬਠਿੰਡਾ ਦੀ ਟੀਮ ਦਾ, ਜਿਹੜਾ ਸਮੇਂ ਸਿਰ ਸਾਨੂੰ ਜਾਗਰੂਕ ਕਰਦੇ ਰਹਿੰਦੇ, ਹਰ ਚੀਜ਼ ਬਾਰੇ ਦੱਸਦੇ, ਜਿਵੇਂ ਅੱਜ ਭਾਈ ਘਨੱਈਆ ਬਾਰੇ ਦੱਸਿਆ
0: ਜੀ,
1: ਤੇ ਸਾਡੇ ਫੌਜੀ ਨੌਜਵਾਨਾਂ ਨੂੰ ਵੀ ਸਲਾਮ ਤੇ ਸਾਡੀ ਇਸ ਟੀਮ ਨੂੰ ਵੀ ਸਲਾਮ, ਜਿਵੇਂ ਕਿ ਕੱਲ ਮਦਰ ਡੇ ਆ ਰਿਹਾ 2-4 ਦਿਨਾਂ ਦੇ ਵਿੱਚ
0: ਜੀ,
1: ਵੈਸੇ ਤਾਂ ਮਾਵਾਂ ਦੇ ਦਿਨ ਰੋਜ਼ ਹੀ ਹੁੰਦੇ ਆ
0: ਜੀ,
1: ਅਸੀਂ ਇਹਨਾਂ ਦਾ ਕਾਰਜ ਕਦੇ ਉਤਾਰ ਨਹੀਂ ਸਕਦੇ
0: ਜੀ,
1: ਪਰ ਫਿਰ ਵੀ ਐਫ ਐਮ ਬਠਿੰਡਾ ਦੀ ਟੀਮ ਦਾ ਧੰਨਵਾਦ, ਜੋ ਸਾਨੂੰ ਹਰ ਸਮੇਂ ਹਰ ਚੀਜ਼ ਬਾਰੇ ਜਾਣਕਾਰੀ ਦਿੰਦੇ
0: ਜੀ, ਤੇ ਕਿਤੇ ਨਾ ਕਿਤੇ ਹਰ ਦਿਨ ਹੀ ਜਿਹੜਾ ਮਦਰ ਡੇ ਹੁੰਦਾ ਹੈ ਨਾ।
1: ਬਿਲਕੁਲ ਬਿਲਕੁਲ ਬੇਟਾ ਜੀ, ਬਿਲਕੁਲ ਮਾਮਾ ਦਾ ਅਸੀਂ ਕਾਰਜ ਉਤਾਰ ਨਹੀਂ ਸਕਦੇ ਕਿਸੇ ਸਮੇਂ ਉਤਾਰ ਸਕਦੇ
0: ਜੀ। ਬਿਲਕੁਲ ਜੀ, ਤੇ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਧੰਨਵਾਦ ਬੇਟਾ ਜੀ, ਧੰਨਵਾਦ।

0: ਲੱਖਾਂ ਦਰ ਤੇ ਸਿਰ ਰੱਖ ਆਇਆ, ਕਿਸੇ ਨਾ ਗਮ ਤੋਂ ਦੇ ਛੜਾਈ, ਜਪਿਆ ਵਾਹਿਗੁਰੂ ਵਾਹਿਗੁਰੂ ਜਦ ਮੈਂ ਖੁਦਾਇਆ ਗਮ ਦੀ ਈਨ ਮਿਟਾਈ। ਜਿਸ ਰੋਤੇ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ, ਸਟੂਡੀਓ ਦੀ ਘੜੀ 'ਤੇ ਸਮਾਂ 7:24 ਅਤੇ 21 ਸਕਿੰਟ ਦਾ। ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ, 0164-2540-331 ਨੰਬਰ ਡਾਇਲ ਕਰਕੇ ਦੇਖਦੇ ਹਾਂ ਜੀ ਕਿਹੜੇ ਸਰੋਤਾ ਜੁੜੇ ਨੇ ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ। ਹੈਲੋ
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਬਲਾੜ ਮਹਿਮਾ ਦਾ ਜੀ, ਹਰਨੇਕ ਸਿੰਘ
0: ਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਠੀਕ ਹੈ, ਧੰਨਵਾਦ ਜੀ
0: ਜੀ। ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਅਮਰ ਸਿੰਘ ਤੂੰ ਕੀ ਦੇ ਰਹੀ ਤਲਵਾਰ ਮੈਂ ਕਲ ਕੀ ਧਰਦੀ ਹਾਂ
0: ਜੀ। ਪੇਸ਼ ਹੈ ਜੀ ਤੁਹਾਡੀ ਪਸੰਦ ਤੇ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਇਹ ਗੀਤ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਧੰਨਵਾਦ ਜੀ।

0: ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1-44-54 ਤੇ ਵੈਬਸਾਈਟ www.telelaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
1: पेश है सबका फेवरेट
2: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।

0: ਜੀ ਸਰੋਤਿਓ, ਫੋਨ ਦੀ ਘੰਟੀ ਵੱਜ ਚੁੱਕੀ ਹੈ ਜੀ। 0164-2240-331 ਨੰਬਰ ਡਾਇਲ ਕਰਕੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਨੇ।
1: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਮਲਕੀਤ ਸਿੰਘ ਕਢਾਣਾ ਜੀ, ਆਰੀ ਯੂਨੀਵਰਸਿਟੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਕਢਾਣਾ ਜੀ।
1: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
2: ਹਾਂਜੀ, ਤੁਹਾਡਾ ਬਹੁਤ ਧੰਨਵਾਦ ਜੀ।
1: ਜੀ ਤੇ ਗੀਤ ਕਿਹੜਾ ਸੁਣੋਗੇ ਅੱਜ?
2: ਮੈਂ ਅਰਦਾਸ ਕਰਾਂ ਦਾ ਸੁਣਨਾ ਜੀ, ਸ਼ੈਰੀ ਮਾਨ ਦਾ ਜ਼ਿੰਦਗੀ ਹੈ ਜੀ, ਤੇ ਮੈਂ ਫੌਜੀ ਵੀਰਾਂ ਨੂੰ ਸਲਾਮ ਕਰਦਾ, ਸਤਿ ਸ਼੍ਰੀ ਅਕਾਲ ਕਰਦਾ ਜੀ, ਜਿਹੜੇ ਆਪਣੇ ਦੇਸ਼ ਲਈ ਇੰਨੀ ਕੁਰਬਾਨੀ ਦਿੰਦੇ ਆ ਜੀ। ਹੁਣ ਜਿਵੇਂ ਗਰਮੀ ਪੈਂਦੀ ਹੈ, ਗਰਮੀ ਚ ਖੜਦੇ ਆ, ਜਾਂ ਸਿਆਲ ਚ ਜਿਵੇਂ ਠੰਡ ਹੁੰਦੀ ਹੈ, ਠੰਡ ਚ ਦੇਖ ਲੋ ਕਰਦੇ ਆ ਜੀ, ਤੇ ਅਸੀਂ ਉਹਨਾਂ ਦਾ ਦੇਣਾ ਨੀ ਦੇ ਸਕਦੇ ਜੀ।
1: ਜੀ ਬਿਲਕੁਲ ਜੀ, ਜੇਕਰ ਕੋਈ ਛੁੱਟੀ ਆਉਂਦੀ ਹੈ ਤਾਂ ਅਸੀਂ ਤਾਂ ਛੁੱਟੀ ਦਾ ਆਨੰਦ ਵੀ ਮਾਣ ਲੈਂਦੇ ਹਾਂ, ਹਨਾ?
2: ਹਾਂ, ਅਸੀਂ ਆਨੰਦ ਵੀ ਮਾਣ ਲੈਂਦੇ, ਉਹਨਾਂ ਦੀ ਡਿਊਟੀ ਪੱਕੀ ਹੁੰਦੀ ਹੈ ਜੀ ਜਿਵੇਂ ਜੀ।
1: ਜੀ
2: ਹਾਂਜੀ ਹਾਂਜੀ,
1: ਤੇ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ,
2: ਤੁਹਾਡਾ ਧੰਨਵਾਦ ਜੀ।
1: ਜੀ ਸ਼ੁਕਰੀਆ ਜੀ।
2: ਅੱਛਾ।

ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 8 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਲਿਜਾਣ ਵਾਲਾ ਸਾਡਾ ਵਿਸ਼ਾ ਹੋਵੇਗਾ।

0: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ 7:39 ਅਤੇ 53 ਸਕਿੰਟ ਦਾ, ਅਤੇ ਇੱਕ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ 0164-242-3331 ਨੰਬਰ ਡਾਇਲ ਕਰਕੇ। ਦੇਖਦੇ ਹਾਂ ਕੌਣ ਨੇ ਅਤੇ ਕਿੱਥੋਂ ਗੱਲ ਕਰ ਰਹੇ ਨੇ।
1: ਹੈਲੋ,
0: ਹਾਂਜੀ, ਆਪਣਾ ਨਾਮ ਸਾਂਝਾ ਕਰ ਦਿਓ।
1: ਜੋਧਾ ਸਿੰਘ ਜੀ, ਪਿੰਡ ਮੱਲਾ ਨੇੜੇ ਬਾਜਾ ਖਾਨਾ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ।
0: ਜੀ, ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਰਜੀਤ ਹਰਮਨ ਦਾ ਗੀਤ ਸੁਣਾ ਦਿਓ ਜੀ, ਸੰਸਾਰ।
0: ਜੀ, ਗੀਤ ਤੁਹਾਡਾ ਅਸੀਂ ਕੱਢ ਲਿਆ ਜੀ, ਤੇ ਕੁਝ ਕਹਿਣਾ ਚਾਹੋਗੇ?
1: ਫੌਜੀ ਵੀਰਾਂ ਨੂੰ ਸਲਾਮ ਆ ਜੀ ਸਾਡੇ ਵੱਲੋਂ, ਜਿਹੜੇ ਆਪਣੇ ਦੇਸ਼ ਦੀ ਰਾਖੀ ਕਰਦੇ ਆ, ਆਪਣੀ ਰਾਖੀ ਕਰਦੇ ਆ ਜੀ। ਤੇ ਹਾਂ, ਬਹੁਤ ਮੁਸ਼ਕਿਲ ਦੇ ਵਿੱਚ ਡਿਊਟੀ ਕਰਦੇ ਆ ਜੀ, ਉਹਨਾਂ ਨੂੰ ਲੱਖ ਵਾਰ ਸਲਾਮ ਆ ਜੀ।
0: ਜੀ, ਤੇ ਤੁਹਾਡੀ ਫਰਮਾਇਸ਼ ਤੇ ਪਹੁੰਚ ਗਿਆ ਜੀ ਗੀਤ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਠੀਕ ਹੈ ਜੀ ਬੇਟਾ, ਧੰਨਵਾਦ।

0: जी श्रोतियों, प्रोग्राम सजरी सवेर के तहत सिलसिला राखे सरहदां दे स्टूडियो की घड़ी ते समा 7:45 ते 7 सेकेंड का। श्रोतियों नूं दस दईए कि अज शाम 6:30 प्रोग्राम युवाणी के तहत तुसी सुनोगे रिंगण वाले जीव सप अते गो आदि नूं फड़ के सुरक्षित जगह ते छड्डण वाले समाज सेवी सनी जौड़ा जी नाल एक मुलाकात ते मुलाकाती होणगे मनदीप रजौरा। सो सुनना ना भुलना यह जानकारी भरपूर प्रोग्राम शाम 6:30 प्रोग्राम युवाणी। ते नाल ही फोन दे घंटे जिहड़ी आ उह वज चुकी है जी। देखते हाँ किहड़े स्रोता जुड़े ने ते कित्थों गल कर रहे ने। हैलो,
1: सति
0: श्री अकाल जी, कौन ते कित्थों गल कर रहे हो?
1: ਇਕਬਾਲ ਸਿੰਘ ਪਿੰਡ ਗਾਟ ਵਾਲੀ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ, ਸਾਰੇ ਫੌਜੀ ਵੀਰਾਂ ਨੂੰ ਵੀ ਸਲਾਮ ਜੀ, ਸਤਿ ਸ੍ਰੀ ਅਕਾਲ ਜੀ, ਜੈ ਹਿੰਦ ਜੀ।
0: ਜੀ ਤੇ ਕਿਹੜੇ ਗੀਤ ਦੀ ਅੱਜ ਫਰਮਾਇਸ਼ ਲੈ ਕੇ ਆਏ ਹੋ?
1: ਅੱਜ ਸੁਣਾ ਦੋ ਸਾਨੂੰ ਹਰਭਜਨ ਮਾਨ ਦਾ ਜੀ ਯਾਦਾਂ।
0: ਜੀ ਯਾਦਾਂ ਰਹਿ ਜਾਣੀਆਂ ਹੈ।
1: ਹਾਂਜੀ ਹਾਂਜੀ
0: ਜੀ ਬਿਲਕੁਲ ਜੀ, ਇੱਥੇ ਜਿਹੜੇ ਯਾਦਾਂ ਹੀ ਸਾਰਿਆਂ ਦੇ ਪੱਲੇ ਰਹਿ ਜਾਣੀਆਂ।
1: ਹਾਂਜੀ ਹਾਂਜੀ, ਸਾਰਾ ਕੁਛ ਚਲਾ ਜਾਂਦਾ, ਯਾਦਾਂ ਰਹਿ ਜਾਂਦੀਆਂ ਜੀ।
0: ਜੀ ਤੇ ਕੁਝ ਹੋਰ ਕਹਿਣਾ ਚਾਹੋਗੇ?
1: ਬਸ ਠੀਕ ਆ ਜੀ, ਵਾਤਾਵਰਨ ਸਾਫ਼ ਰੱਖੋ ਜੀ, ਫੌਜੀ ਜਵਾਨਾਂ ਦੇ ਵਿੱਚ ਹਿੱਸਾ ਲਓ ਜੀ, ਜਾ ਕੇ ਭਰਤੀ ਹੋ ਜਵਾਨ ਜਿਹੜੇ ਨਵੇਂ ਵੀ ਰਹਿ ਗਏ ਜੀ।
0: ਜੀ
1: ਸੇਵਾ ਕਰਨ ਦੇਖਦੇ ਜੀ,
0: ਛੋਟੀਆਂ ਛੋਟੀਆਂ ਕੋਸ਼ਿਸ਼ਾਂ ਦੇ ਨਾਲ ਜਿਹੜਾ ਆਪਾਂ ਆਲਾ ਦੁਆਲਾ ਜਿਵੇਂ ਸਾਫ਼ ਰੱਖ ਲਿਆ ਹਨਾ, ਤਾਂ ਉਹਦੇ ਨਾਲ ਵੀ ਬਹੁਤ ਜਿਹੜਾ ਆਪਾਂ ਯੋਗਦਾਨ
1: ਪਾ ਸਕਦੇ ਜੀ। ਹਾਂਜੀ, ਬਹੁਤ ਅੱਜ ਘਨੱਈਆ ਜੀ ਨੇ ਬਾਰੇ ਦੱਸਿਆ ਤੁਸੀਂ ਜੀ, ਬਹੁਤ ਵਧੀਆ ਜਾਣਕਾਰੀ ਮਿਲੀ
0: ਜੀ। ਜੀ ਸ਼ੁਕਰੀਆ ਜੀ, ਤੇ ਗੀਤ ਪਹੁੰਚ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ, ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਓਕੇ, ਧੰਨਵਾਦ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸਰਵਣ ਕਰਦੇ ਹੋ। ਹਰ ਹਫਤੇ ਸ਼ਨੀਵਾਰ ਸ਼ਾਮ 5:30 ਵਜੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: ਜੀ 0164-242-3031 ਨੰਬਰ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਕਿਹੜੇ ਸਰੋਤਾ ਜੁੜੇ ਨੇ ਤੇ ਕਿੱਥੋਂ ਗੱਲ ਕਰ ਰਹੇ ਨੇ। ਹੈਲੋ
1: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜੀ ਮੈਂ ਪ੍ਰਕਾਸ਼ ਰਜੋਦਾ ਬੋਲ ਰਹੀ ਹਾਂ, ਬਠਿੰਡਾ ਤੋਂ ਜੀ।
0: ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ।
1: ਥੈਂਕ ਯੂ ਮੈਡਮ, ਥੈਂਕ ਯੂ
0: ਜੀ। ਤੇ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਵੋਟਰ ਫਿਲਮ ਦੇ ਵਿੱਚੋਂ ਇੱਕ ਗੀਤ ਹੈਗਾ ਜੀ, ਤੋ ਚਲੋ, ਔਰ ਫੌਜੀ ਵੀਰਾਂ ਨੂੰ ਜੀ ਮੇਰੀ ਤਰਫੋਂ ਬਹੁਤ ਬਹੁਤ ਸਲਾਮ ਔਰ ਸਲੂਟ। ਮੇਰੇ ਦੇਸ਼ ਦੇ ਫੌਜੀ ਇਸ ਤਰ੍ਹਾਂ ਦੇ ਨਹੀਂ, ਮੈਂ ਦੋ ਲਾਈਨਾਂ ਕਹਿਣਾ ਚਾਹੁੰਦੀ ਹਾਂ ਜੀ ਫੌਜੀਆਂ ਤੇ।
0: ਜੀ ਜੀ।
1: ਮੈਂ ਸੋਹਣਾ ਭਾਰਤ ਵਾਸੀ ਹਾਂ, ਭਗਤ ਸਿੰਘ ਦਾ ਸਾਥੀ ਹਾਂ। ਮੈਂ ਜਿੰਦੜੀ ਕੋਲ ਕੁਲਾਵਾਂਗਾ, ਮੈਂ ਜਿੰਦੜੀ ਕੋਲ ਘੁਮਾਵਾਂਗਾ, ਭਾਰਤ ਸਵਰਗ ਬਣਾਵਾਂਗਾ। ਮੈਨੂੰ ਪ੍ਰਤਾਪ ਪੜਾਇਆ ਹੈ, ਗੁਰੂ ਗੋਬਿੰਦ ਸ਼ੇਰ ਬਣਾਇਆ ਹੈ। ਮੈਨੂੰ ਨਿਮਰਤਾ ਬਖਸ਼ੀ ਗਾਂਧੀ ਨੇ, ਮੈਨੂੰ ਸਿਵਾ ਜੀ ਜੰਗ ਸਿਖਾਇਆ ਹੈ। ਮੈਂ ਸੋਹਣਾ ਭਾਰਤ ਵਾਸੀ ਹਾਂ, ਭਗਤ ਸਿੰਘ ਦਾ ਸਾਥੀ ਹਾਂ। ਮੈਂ ਜਿੰਦੜੀ ਕੋਲ ਘੁਮਾਵਾਂਗਾ, ਮੈਂ ਭਾਰਤ ਸਵਰਗ ਬਣਾਵਾਂਗਾ।
0: ਜੀ ਵਾਹ ਜੀ ਵਾਹ, ਬਹੁਤ ਖੂਬ ਤੇ ਇੰਨਾ ਹੀ ਖੂਬਸੂਰਤ ਸਤਰਾਂ ਦੇ ਨਾਲ ਨਾਲ ਪਹੁੰਚ ਗਿਆ ਜੀ ਗੀਤ ਵੀ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਧੰਨਵਾਦ ਮੈਡਮ, ਤੁਹਾਡਾ ਬਹੁਤ ਬਹੁਤ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 17 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ।

0: News. Have a nice day.
1: नमस्कार, ए आकाशवाणी। ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿੱਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਾਮਿਲਨਾਡੂ ਵਿੱਚ ਸਰਕਾਰ ਗਠਨ ਨੂੰ ਲੈ ਕੇ ਅੜਿੱਕਾ ਜਾਰੀ। ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ਤੇ ਵੀਸੀਕੇ, ਸੀਪੀਆਈ ਤੇ ਸੀਪੀਆਈਐਮ ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿੱਚ ਭਾਰਤ ਵੀਅਤਨਾਮ ਦੀ ਭੂਮਿਕਾ ਤੇ ਜ਼ੋਰ ਦਿੱਤਾ। ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿੱਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਸਾਊਦੀ ਅਰਬ ਨੇ ਆਪਣੇ ਫੌਜੀ ਟਿਕਾਣਿਆਂ ਤੇ ਹਵਾਈ ਖੇਤਰ ਤੱਕ ਅਮਰੀਕਾ ਦੀ ਫੌਜੀ ਪਹੁੰਚ ਨੂੰ ਰੋਕਿਆ ਤੇ IPL ਕ੍ਰਿਕਟ ਵਿੱਚ ਬੀਤੀ ਰਾਤ ਲਖਨਊ ਸੁਪਰ ਜਾਇੰਟਸ ਨੇ ਡਕਵਰਥ ਲੂਇਸ ਵਿਧੀ ਰਾਹੀਂ ਰਾਇਲ ਚੈਲੰਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕੋਲਕਾਤਾ ਪਹੁੰਚਣਗੇ। ਉਨ੍ਹਾਂ ਦਾ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਨਾਲ ਇੱਕ ਮੀਟਿੰਗ ਵਿੱਚ ਹਿੱਸਾ ਲੈਣ ਦਾ ਪ੍ਰੋਗਰਾਮ ਹੈ, ਜਿਸ ਦੌਰਾਨ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਦੀ ਚੋਣ ਕੀਤੀ ਜਾਏਗੀ। ਰਾਜ ਦੇ ਨਵੇਂ ਮੁੱਖ ਮੰਤਰੀ ਅਤੇ ਮੰਤਰੀ ਪ੍ਰੀਸ਼ਦ ਕੱਲ੍ਹ ਕਬੀਰ ਗੁਰੂ ਰਵਿੰਦਰਨਾਥ ਟੈਗੋਰ ਦੀ ਜਯੰਤੀ ਤੇ ਸਹੁੰ ਚੁੱਕਣਗੇ। ਇਸ ਦੌਰਾਨ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਜ਼ਰੂਰੀ ਪ੍ਰਸ਼ਾਸਕੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤੇ ਇਸ ਮੌਕੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਸੀਨੀਅਰ ਭਾਜਪਾ ਨੇਤਾ ਅਤੇ ਹੋਰ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਤਾਮਿਲਨਾਡੂ ਵਿੱਚ ਸਿਆਸੀ ਸਥਿਤੀ ਅਨਿਸ਼ਚਿਤ ਬਣੀ ਹੋਈ ਏ। ਨਵੀਂ ਸਰਕਾਰ ਦੇ ਗਠਨ ਵਿੱਚ ਦੇਰੀ ਹੋ ਰਹੀ ਏ। ਸਰਕਾਰ ਬਣਾਉਣ ਲਈ ਲੋੜੀਂਦੀ 118 ਮੈਂਬਰੀ ਬਹੁਮਤ ਤੱਕ ਪਹੁੰਚਣ ਲਈ ਗੱਲਬਾਤ ਜਾਰੀ ਏ। DMK ਅਤੇ ਆਲ ਇੰਡੀਆ ਅੰਨਾ DMK ਪਾਰਟੀ ਨੇ ਕੱਲ੍ਹ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ। ਆਲ ਇੰਡੀਆ ਅੰਨਾ DMK ਪਾਰਟੀ ਦੇ ਜਨਰਲ ਸਕੱਤਰ ਈ ਪਲਾਨੀ ਸਵਾਮੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਵਿਦੁਥਲਾਈ, ਚਿਰੁਥੈਗਲ, ਕਾਚੀ, ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ ਮਾਰਕਸਵਾਦੀ ਦੇ ਨਵੇਂ ਚੁਣੇ ਗਏ ਵਿਧਾਇਕ ਅੱਜ ਰਾਜ ਦੀ ਸਭ ਤੋਂ ਵੱਡੀ ਪਾਰਟੀ ਤਾਮਿਲਗ ਕਵਿਤਰੀ ਕੜਗਮ TVK ਨੂੰ ਹਮਾਇਤ ਦੇਣ ਦੇ ਮੁੱਦੇ ਤੇ ਚਰਚਾ ਕਰਨ ਲਈ ਮਿਲਣਗੇ। ਆਸਾਮ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ 12 ਮਈ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਸਹੁੰ ਚੁੱਕੇਗੀ। ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਲਈ ਗੁਹਾਟੀ ਵਿਖੇ ਹੋਈ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਸੂਬਾ ਭਾਜਪਾ ਪ੍ਰਧਾਨ ਦਲੀਪ ਸੈਕੀਆ ਸਮੇਤ ਸੀਨੀਅਰ ਆਗੂ ਮੌਜੂਦ ਸਨ। ਸ੍ਰੀ ਦਲੀਪ ਸੈਕੀਆ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਗੁਹਾਟੀ ਵਿੱਚ ਹੋਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਐਤਵਾਰ ਨੂੰ ਹੋਏਗੀ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਾਰਤ ਅਤੇ ਵੀਅਤਨਾਮ ਕੋਲ ਅੱਜ ਦੀ ਬਦਲਦੀ ਵਿਸ਼ਵ ਵਿਵਸਥਾ ਵਿੱਚ ਵਿਸ਼ਵ ਸਪਲਾਈ ਲੜੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਇੱਕ ਵੱਡਾ ਮੌਕਾ ਏ। ਮੁੰਬਈ ਵਿੱਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਸ੍ਰੀ ਲਾਮ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਮੌਜੂਦਾ ਵਿਸ਼ਵ ਦ੍ਰਿਸ਼ ਸੱਚਮੁੱਚ ਇੱਕ ਚੁਣੌਤੀ ਏ, ਪਰ ਭਾਰਤ ਤੇ ਵੀਅਤਨਾਮ ਵਿਚਕਾਰ ਸਹਿਯੋਗ ਨੂੰ ਇੱਕ ਨਵੇਂ ਪੱਧਰ ਤੱਕ ਉੱਚਾ ਚੁੱਕਣ ਦਾ ਮੌਕਾ ਵੀ ਏ। ਇਸ ਮੌਕੇ ਤੇ ਬੋਲਦਿਆਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤੇ ਵੀਅਤਨਾਮ ਵਰਗੇ ਦੇਸ਼ਾਂ ਦੇ ਤਕਨਾਲੋਜੀ ਅਤੇ ਨਿਰਮਾਣ ਖੇਤਰਾਂ ਦੇ ਉੱਦਮੀ, ਨਿਵੇਸ਼ਕ ਅਤੇ ਪੇਸ਼ੇਵਰ ਏਸ਼ੀਆ ਦੇ ਭਵਿੱਖ ਨੂੰ ਨੁਹਾਰ ਦੇਣਗੇ। ਭਾਰਤ ਅਤੇ ਵੀਅਤਨਾਮ ਨੇ ਉਭਰ ਰਹੀਆਂ ਤਕਨਾਲੋਜੀਆਂ, ਨਵੀਨਤਾ, ਖੋਜ ਤੇ ਸਟਾਰਟਅਪ ਸਿਲਸਿਲੇ ਵਿੱਚ ਸਹਿਯੋਗ ਨੂੰ ਡੂੰਘਾ ਕਰਨ ਤੇ ਚਰਚਾ ਕੀਤੀ ਏ। ਵਿਗਿਆਨ ਤੇ ਤਕਨਾਲੋਜੀ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਆਪਣੇ ਵੀਅਤਨਾਮੀ ਹਮਰੁਤਬਾ ਡਾਕਟਰ ਵੂ ਹੈਨ ਕੁਆਨ ਨਾਲ ਤਵੱਲੀ ਗੱਲਬਾਤ ਕੀਤੀ। ਚਰਚਾ ਦੌਰਾਨ ਦੋਵਾਂ ਧਿਰਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਿਸ਼ਨਾਂ, ਸਾਈਬਰ ਸੁਰੱਖਿਆ ਢਾਂਚੇ, ਨਵੀਨਤਾ ਇਕੋਸਿਸਟਮ ਅਤੇ ਤਕਨਾਲੋਜੀ ਤਬਾਦਲਾ ਪਹਿਲਕਦਮੀਆਂ ਵਿੱਚ ਸਹਿਯੋਗ ਤੇ ਵਿਚਾਰ ਵਟਾਂਦਰਾ ਕੀਤਾ। ਮੀਟਿੰਗ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਅਕਾਦਮਿਕ ਅਤੇ ਸੰਸਥਾਗਤ ਰੁਝੇਵਿਆਂ ਦੀ ਵੀ ਸਮੀਖਿਆ ਕੀਤੀ ਗਈ, ਜਿਸ ਵਿੱਚ ਖੋਜ ਸੰਸਥਾਵਾਂ, ਕਾਰਡ ਕੇਂਦਰ ਅਤੇ ਤਕਨਾਲੋਜੀ ਇਨਕਿਊਬੇਸ਼ਨ ਪਲੇਟਫਾਰਮਾਂ ਨਾਲ ਸੰਬੰਧਿਤ ਸਹਿਯੋਗ ਸ਼ਾਮਿਲ ਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਪਿਛਲੇ ਦਹਾਕੇ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੇ ਨਵੀਂ ਗਤੀ ਪ੍ਰਾਪਤ ਕੀਤੀ ਏ। ਉਨ੍ਹਾਂ ਕਿਹਾ ਕਿ ਵੀਅਤਨਾਮ ਦੇ ਕਰੀਬ 10 ਖੋਜਕਰਤਾਵਾਂ ਨੇ ਭਾਰਤ ਆਸੀਆਨ ਖੋਜ ਅਤੇ ਸਿਖਲਾਈ ਫੈਲੋਸ਼ਿਪ ਪ੍ਰੋਗਰਾਮ ਅਧੀਨ ਫੈਲੋਸ਼ਿਪਸ ਦਾ ਲਾਭ ਉਠਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ।

ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਖੁਰਾਕ ਤੇ ਖੇਤੀਬਾੜੀ ਬਾਰੇ ਭਾਰਤੀ ਚੈਂਬਰ ਦੇ ਪ੍ਰਧਾਨ ਡਾਕਟਰ ਐਮ ਜੇ ਖਾਨ ਨਾਲ ਮੁਲਾਕਾਤ ਕੀਤੀ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਗੋਇਲ ਨੇ ਕਿਹਾ ਕਿ ਮੀਟਿੰਗ ਵਿਚ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਦੇਸ਼ ਦੀ ਖੇਤੀਬਾੜੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਅਫਰੀਕੀ ਖੇਤਰ ਨਾਲ ਸਹਿਯੋਗ ਵਧਾਉਣ ਬਾਰੇ ਚਰਚਾ ਕੀਤੀ ਗਈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਖੁਰਾਕ ਸੁਰੱਖਿਆ ਲਈ ਖੇਤੀਬਾੜੀ ਸਹਿਯੋਗ ਨੂੰ ਵਧਾਉਣ ਲਈ ਨਵੇਂ ਉਪਾਵਾਂ ਤੇ ਵੀ ਚਰਚਾ ਕੀਤੀ ਗਈ। ਸ੍ਰੀ ਗੋਇਲ ਨੇ ਡੈਲੀਵਰੀ ਦੇ ਸਹਿ ਸੰਸਥਾਪਕ ਤੇ ਕਾਰਜਕਾਰੀ ਨਿਦੇਸ਼ਕ ਸੂਰਜ ਸਹਾਰਨ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਕੰਪਨੀ ਦੇ ਨਵੀਨਤਾ ਤੇ ਤਕਨਾਲੋਜੀ ਆਧਾਰਿਤ ਵਪਾਰਕ ਮਾਡਲ ਅਤੇ ਉੱਦਮ ਪਸਾਰ ਤੇ ਚਰਚਾ ਕੀਤੀ ਗਈ। ਖਪਤਕਾਰ ਮਾਮਲਿਆਂ, ਖੁਰਾਕ ਤੇ ਜਨਤਕ ਵੰਡ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਦੇਸ਼ ਦੇ ਸਰਕਾਰੀ ਅਨਾਜ ਭੰਡਾਰ 604 ਲੱਖ ਟਨ ਤੋਂ ਵੱਧ ਹੋ ਗਏ ਨੇ। ਇਹ ਮਾਤਰਾ ਬਫਰ ਸਟਾਕ ਜਾਂ ਲੋੜ ਪੈਣ ਦੇ ਸਮੇਂ ਵਿਚ ਲੋੜੀਂਦੀ ਮਾਤਰਾ ਤੋਂ ਕਰੀਬ 3 ਗੁਣਾ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜੋਸ਼ੀ ਨੇ ਕਿਹਾ ਕਿ ਕਣਕ ਅਤੇ ਚੌਲਾਂ ਦਾ ਸੁਰੱਖਿਅਤ ਸਟਾਕ ਦੇਸ਼ ਵਿਚ ਭਲਾਈ ਯੋਜਨਾਵਾਂ ਤੇ ਜਨਤਕ ਵੰਡ ਪ੍ਰਣਾਲੀ ਲਈ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾ ਰਿਹਾ ਹੈ। ਭਾਰੀ ਖਰੀਦ, ਚੰਗੀ ਫਸਲ ਅਤੇ ਕਿਸਾਨਾਂ ਨੂੰ ਢੁਕਵੀਂ ਸਹਾਇਤਾ ਦੇਸ਼ ਦੀ ਖੁਰਾਕ ਸੁਰੱਖਿਆ, ਕਿਸਾਨਾਂ ਦੀ ਭਲਾਈ ਤੇ ਸੁਰੱਖਿਅਤ ਭਵਿੱਖ ਪ੍ਰਤੀ ਵਚਨਬੱਧਤਾਵਾਂ ਨੂੰ ਮਜ਼ਬੂਤ ਕਰ ਰਹੀ ਏ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਖੁਰਾਕ ਸੁਰੱਖਿਆ ਲਗਾਤਾਰ ਵੱਧ ਰਹੀ ਏ। 2 ਅਮਰੀਕੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਊਦੀ ਅਰਬ ਨੇ ਆਪਣੀ ਫੌਜੀ ਟਿਕਾਣਿਆਂ ਅਤੇ ਹਵਾਈ ਖੇਤਰ ਤੱਕ ਅਮਰੀਕੀ ਫੌਜੀ ਪਹੁੰਚ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹੋਰਮੁਸ ਬਣਜੋੜ ਰਾਹੀਂ ਜਹਾਜ਼ਾਂ ਨੂੰ ਸੁਰੱਖਿਆ ਪ੍ਰਦਾਨ ਕਰਦਿਆਂ ਇੱਥੋਂ ਲੰਘਾਉਣ ਦੀ ਆਪਣੀ ਯੋਜਨਾ ਨੂੰ ਅਚਾਨਕ ਤਿਆਗਣਾ ਪਿਆ। ਇਹ ਕਦਮ ਵਾਸ਼ਿੰਗਟਨ ਦੀ ਖਾੜੀ ਰਣਨੀਤੀ ਲਈ ਇੱਕ ਅਹਿਮ ਝਟਕਾ ਹੈ, ਜਿਸ 'ਚ ਇੱਕ ਮੁੱਖ ਖੇਤਰੀ ਸਹਿਯੋਗੀ ਦੇਸ਼ ਪ੍ਰੋਜੈਕਟ ਫਰੀਡਮ ਵਜੋਂ ਜਾਣੇ ਜਾਂਦੇ ਆਪਰੇਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਲਿਆ ਇਸ ਤੋਂ ਪਹਿਲਾਂ ਕਿ ਇਹ ਤੇਜ਼ ਹੋ ਸਕੇ। ਸ੍ਰੀ ਟਰੰਪ ਨੇ ਕੂਟਨੀਤੀ ਵੱਲ ਧਿਆਨ ਕੇਂਦਰਿਤ ਕੀਤਾ, ਇਰਾਨ ਨਾਲ ਹਾਲੀਆ ਗੱਲਬਾਤ ਨੂੰ ਕਾਫ਼ੀ ਵਧੀਆ ਦੱਸਿਆ ਅਤੇ ਕਿਹਾ ਕਿ ਇੱਕ ਸਥਾਈ ਸਮਝੌਤੇ ਦੀ ਕਾਫ਼ੀ ਸੰਭਾਵਨਾ ਹੈ। ਇਰਾਨ ਹੁਣ ਯੁੱਧ ਨੂੰ ਖਤਮ ਕਰਨ ਲਈ 14 ਨੁਕਾਤੀ ਅਮਰੀਕੀ ਤਜਵੀਜ਼ ਦੀ ਸਮੀਖਿਆ ਕਰ ਰਿਹਾ ਹੈ, ਜਿਸ ਵਿਚ ਤਹਿਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਗੱਲਬਾਤ ਅਤੇ ਕੂਟਨੀਤੀ ਦੀ ਮੰਗ ਕੀਤੀ ਏ। ਵਿਦੇਸ਼ ਸਕੱਤਰ ਵਿਕਰਮ ਮਿਸੀ ਨੇ ਕੱਲ ਅਬੂਧਾਬੀ ਵਿਚ ਭਾਰਤ, ਫਰਾਂਸ ਤੇ ਸੰਯੁਕਤ ਅਰਬ ਅਮੀਰਾਤ ਵਿਚਕਾਰ ਹੋਈ 3-ਧਿਰੀ ਮੀਟਿੰਗ ਵਿਚ ਹਿੱਸਾ ਲਿਆ, ਜਿਸ ਵਿਚ ਭਾਰਤ ਦੇ ਰਾਜ ਮੰਤਰੀ ਤੇ ਵਿਸ਼ੇਸ਼ ਦੂਤ ਰੀਮ ਅਲ ਹਾਮਿਸ਼ਿਮੀ ਅਤੇ ਫਰਾਂਸ ਦੇ ਯੂਰਪ ਅਤੇ ਵਿਦੇਸ਼ ਮਾਮਲੇ ਦੇ ਮੰਤਰਾਲੇ ਦੇ ਸਕੱਤਰ ਜਨਰਲ ਮਾਰਟਿਨ ਬ੍ਰਾਇਨਸ ਸ਼ਾਮਲ ਸਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਤਿੰਨੋਂ ਦੇਸ਼ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਨ ਅਤੇ ਸਪਸ਼ਟ ਸਮਾਂ ਸੀਮਾਵਾਂ ਦੇ ਨਾਲ ਇਕ ਖਾਕੇ ਤੇ ਕੰਮ ਕਰਨ ਲਈ ਸਹਿਮਤ ਹੋਏ। ਦੌਰੇ ਦੌਰਾਨ ਸ੍ਰੀ ਮਿਸਨੀ ਨੇ ਨਿਵੇਸ਼ ਸਹਿਯੋਗ ਤੇ ਚਰਚਾ ਕਰਨ ਲਈ ਮੁਬਾਦਲਾ ਇਨਵੈਸਟਮੈਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਤੇ ਮੁੱਖ ਕਾਰਜਕਾਰੀ ਅਧਿਕਾਰੀ ਖਲਦੂਨ ਅਲ ਮੁਬਾਰਕ ਨਾਲ ਵੀ ਮੁਲਾਕਾਤ ਕੀਤੀ। ਰੇਲਵੇ ਮੰਤਰਾਲੇ ਨੇ ਐਲਾਨ ਕੀਤਾ ਕਿ ਰੇਲ ਗੱਡੀਆਂ ਨੂੰ ਆਧੁਨਿਕ ਮੁਸਾਫਰ ਰਿਜ਼ਰਵੇਸ਼ਨ ਸਿਸਟਮ ਵਿਚ ਬਦਲਣ ਦਾ ਅਮਲ ਅਗਸਤ ਤੋਂ ਸ਼ੁਰੂ ਹੋ ਜਾਏਗਾ। ਕੱਲ੍ਹ ਨਵੀਂ ਦਿੱਲੀ ਵਿਚ ਇਕ ਸਮੀਖਿਆ ਮੀਟਿੰਗ ਵਿਚ ਰੇਲ ਮੰਤਰੀ ਅਸ਼ਵਨੀ ਵੈਸ਼ਨੋ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਮੁਸਾਫਰਾਂ ਨੂੰ 40 ਸਾਲ ਪੁਰਾਣੀ ਰਿਜ਼ਰਵੇਸ਼ਨ ਪ੍ਰਣਾਲੀ ਤੋਂ ਨਵੀਂ ਪ੍ਰਣਾਲੀ ਵਿਚ ਤਬਦੀਲੀ ਦੌਰਾਨ ਕਿਸੇ ਵੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਇਹ ਰਿਜ਼ਰਵੇਸ਼ਨ ਪ੍ਰਣਾਲੀ 1986 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਪਿਛਲੇ 40 ਸਾਲਾਂ ਵਿਚ ਇਸ ਵਿਚ ਕਈ ਬਦਲਾਅ ਆਏ ਨੇ। ਹੁਣ ਆਧੁਨਿਕ ਤਕਨਾਲੋਜੀ ਦੀ ਵਰਤੋਂ ਨਾਲ ਇਸ ਦੀਆਂ ਸਮਰੱਥਾਵਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੇ ਐਲਾਨ ਕੀਤਾ ਕਿ ਉਹ 15 ਜੂਨ 2026 ਤੋਂ ਜੇਵਰ ਦੇ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਵਪਾਰਕ ਉਡਾਣਾਂ ਸੇਵਾਵਾਂ ਸ਼ੁਰੂ ਕਰੇਗੀ। ਇਸ ਦੇ ਨਾਲ ਇੰਡੀਗੋ ਇਸ ਹਵਾਈ ਅੱਡੇ ਦੀ ਪਹਿਲੀ ਹਵਾਈ ਕੰਪਨੀ ਬਣਨ ਜਾ ਰਹੀ ਏ। ਇੰਡੀਗੋ ਹੌਲੀ ਹੌਲੀ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਦੇਸ਼ ਭਰ ਦੇ 16 ਤੋਂ ਵੱਧ ਸ਼ਹਿਰਾਂ ਨਾਲ ਸਿੱਧੀਆਂ ਉਡਾਣਾਂ ਰਾਹੀਂ ਜੋੜੇਗੀ। ਆਈਪੀਐਲ ਕ੍ਰਿਕਟ ਵਿਚ ਬੀਤੀ ਰਾਤ ਲਖਨਊ ਦੇ ਭਾਰਤ ਰਤਨ ਸ੍ਰੀ ਅਟਲ ਬਿਹਾਰੀ ਵਾਜਪਾਈ ਇਕਾਨਾ ਕ੍ਰਿਕਟ ਸਟੇਡੀਅਮ ਵਿਖੇ ਲਖਨਊ ਸੁਪਰ ਜਾਇੰਟਸ ਨੇ ਰਾਇਲ ਚੈਲੇਂਜਰਸ ਬੰਗਲੁਰੂ ਨੂੰ 9 ਦੌੜਾਂ ਨਾਲ ਹਰਾਇਆ। ਮੀਂਹ ਕਾਰਨ ਪ੍ਰਭਾਵਿਤ ਮੈਚ ਦਾ ਫੈਸਲਾ ਡਕਵਰਥ ਲੂਇਸ ਵਿਧੀ ਨਾਲ ਕੀਤਾ ਗਿਆ। ਅੱਜ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿਖੇ ਦਿੱਲੀ ਕੈਪੀਟਲਸ ਦਾ ਮੁਕਾਬਲਾ ਸ਼ਾਮੀ 7:30 ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਆਖਿਰ ਚ ਖਾਸ ਖਬਰ ਇੱਕ ਵਾਰ ਫੇਰ। ਪੱਛਮੀ ਬੰਗਾਲ ਚ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਨਿਗਰਾਨ ਅਮਿਤ ਸ਼ਾਹ ਅੱਜ ਕੋਲਕਾਤਾ ਵਿਚ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਪਾਰਟੀ ਦੇ ਨਵੇਂ ਚੁਣੇ ਗਏ ਵਿਧਾਇਕਾਂ ਨਾਲ ਮੁਲਾਕਾਤ ਕਰਨਗੇ। ਤਮਿਲਨਾਡੂ ਵਿਚ ਸਰਕਾਰ ਗਠਨ ਨੂੰ ਲੈ ਕੇ ਅੜੀਕਾ ਜਾਰੀ ਸਭ ਤੋਂ ਵੱਡੀ ਪਾਰਟੀ ਨੂੰ ਹਮਾਇਤ ਦੇਣ ਦੇ ਮੁੱਦੇ ਤੇ VCK, CPI ਤੇ CPIM ਦੀ ਬੈਠਕ ਅੱਜ। ਵੀਅਤਨਾਮ ਦੇ ਰਾਸ਼ਟਰਪਤੀ ਤੋ ਲਾਮ ਨੇ ਮੁੰਬਈ ਚ ਭਾਰਤ ਵੀਅਤਨਾਮ ਵਪਾਰ ਫੋਰਮ ਨੂੰ ਸੰਬੋਧਨ ਕਰਦਿਆਂ ਵਿਸ਼ਵ ਸਪਲਾਈ ਲੜੀ ਵਿਚ ਭਾਰਤ ਵੀਅਤਨਾਮ ਦੀ ਭੂਮਿਕਾ ਤੇ ਜ਼ੋਰ ਦਿੱਤਾ ਤੇ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਵਿਸ਼ਵ ਖੇਤੀਬਾੜੀ ਦ੍ਰਿਸ਼ਟੀਕੋਣ ਵਿਚ ਭਾਰਤ ਦੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਵੱਖ ਵੱਖ ਉਪਾਵਾਂ ਦੀ ਸਮੀਖਿਆ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੀ ਤੇ ਤੁਸੀਂ ਆਨੰਦ ਮਾਣ ਰਹੇ ਹੋ ਪਰਦੇਸ਼ੀ ਸੰਗੀਤ ਦਾ। ਤੇ ਆਓ ਹੁਣ ਪ੍ਰੋਗਰਾਮ ਤਹਿਤ ਸੁਣਦੇ ਹਾਂ ਆਸ਼ਾ ਭੋਂਸਲੇ ਦੀ ਆਵਾਜ਼ ਵਿੱਚ ਰਾਜਸਥਾਨੀ ਗੀਤ।

0: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹੋਬੀ ਢਾਲੀ ਵਾਲਾ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਐਪ ਨਿਊਜ਼ ਔਨ AIR ਤੇ।
1: ਜੀ ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬੀ ਦੇ ਤਹਿਤ ਤੁਸੀਂ ਆਨੰਦ ਮਾਣ ਰਹੇ ਹੋ ਪ੍ਰਦੇਸ਼ਿਕ ਸੰਗੀਤ ਦਾ। ਤੇ ਆਓ ਹੁਣ ਪ੍ਰੋਗਰਾਮ ਤਹਿਤ ਸੁਣਦੇ ਹਾਂ ਗੁਜਰਾਤੀ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਫਾਲਗੁਨੀ ਪਾਠਕ ਨੇ।

ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 8:59 ਅਤੇ 13 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਦ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਠੀਕ 10:10 ਦਾ, ਤੇ ਹੁਣ ਵੇਲਾ ਇਹ ਪ੍ਰੋਗਰਾਮ ਗੀਤ ਪਟਿਆਰਾ ਦਾ।

ਲਿਬੜੇ ਵੀ ਕਈ ਚਿਹਰੇ ਚੰਗੇ ਲੱਗਦੇ ਨੇ, ਕਈਆਂ ਨੂੰ ਲਿਸ਼ਕਾਈਏ ਫਿਰ ਵੀ ਸੱਜਦੇ ਨਹੀਂ। ਸੁਣ ਸਿਰਨਾਵਾਂ ਤੂੰ ਪੰਜਾਬ ਕਹਾਣੀ ਦਾ, ਸੁਣ ਸਿਰਨਾਵਾਂ ਤੂੰ ਪੰਜਾਬ ਕਹਾਣੀ ਦਾ, ਵਿੱਚ ਮੈਦਾਨੇ ਮਰ ਜਾਂਦੇ ਆ ਭੱਜਦੇ ਨਹੀਂ, ਵਿੱਚ ਮੈਦਾਨੇ ਮਰ ਜਾਂਦੇ ਆ ਭੱਜਦੇ ਨਹੀਂ। ਜੀ ਸਰੋਤਿਓ, ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਮੈਂ ਆਪ ਸਭ ਦੀ ਰੇਡੀਓ ਦੋਸਤ ਸੁਖਦੀਪ। ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ।

ਅੱਜ ਦੇ ਪ੍ਰੋਗਰਾਮ ਤਹਿਤ ਸੁਣਾਵਾਂਗੇ ਤੁਹਾਨੂੰ ਸਦਾ ਬਹਾਰ ਪੰਜਾਬੀ ਗੀਤ। ਤੇ ਆਓ ਫਿਰ ਪ੍ਰੋਗਰਾਮ ਦਾ ਆਗਾਜ਼ ਹਮੇਸ਼ਾ ਦੀ ਤਰ੍ਹਾਂ ਧਾਰਮਿਕ ਗੀਤਾਂ ਦੇ ਨਾਲ ਸੁਣਦੇ ਹਾਂ। ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਜਿਸਨੂੰ ਆਵਾਜ਼ਾਂ ਦਿੱਤੀਆਂ ਨੇ ਜਸਦੇਵ ਅਤੇ ਜਸਵਿੰਦਰ ਯਮਲਾ ਨੇ, ਗੀਤ ਰਚਨਾ ਲਾਲ ਚੰਦ ਯਮਲਾ ਜੱਟ ਦੀ, ਸੰਗੀਤ ਦਿੱਤਾ ਕੇ ਐਸ ਨਰੂਲਾ ਨੇ।

FM ਬਠਿੰਡਾ ਦੇ ਪਿਆਰੇ ਸਰੋਤਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸਰਵਣ ਕਰਦੇ ਹੋ। ਹਰ ਹਫਤੇ ਸ਼ਨੀਵਾਰ ਸ਼ਾਮ 5:30 ਵਜੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
1: ਜੀ ਸਰੋਤੇ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ। ਸਟੂਡੀਓ ਦੀ ਘੜੀ 'ਤੇ ਸਮਾਂ 10:11 ਅਤੇ 50 ਸਕਿੰਟ ਦਾ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਅਗਲਾ ਗੀਤ ਅਮਰ ਸਿੰਘ ਸ਼ੌਂਕੀ ਦੀ ਆਵਾਜ਼ ਵਿੱਚ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-7316 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-2240-4231 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 8 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਲਿਜਾਣ ਵਾਲਾ ਸਾਡਾ ਵਿਸ਼ਾ ਹੋਵੇਗਾ ਅਸਫਲ ਹੋਏ ਸਭ ਆਨ ਮਿਲੋ।

ਪੈਂਦਾ ਪੂਰ ਨਹੀਂ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ 8 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ।

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ 101.1 ਮੈਗਾਹਰਟਜ਼ ਤੇ ਨਾਲੋ ਨਾਲ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।

0: ਕੀ ਤੁਸੀਂ ਆਪਣੇ ਵਿਦਿਅਕ ਅਦਾਰੇ ਵਿੱਚ ਚੱਲ ਰਹੇ ਕੋਰਸਾਂ ਅਤੇ ਡਿਗਰੀਆਂ ਬਾਰੇ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੇ ਨਾਲ। ਸਾਡਾ ਸੰਪਰਕ ਨੰਬਰ ਹੈ 78 379 63 306। ਈਮੇਲ ਆਈਡੀ ਹੈ aarfm.bti@gmail.com। ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 78 379 63 306।
1: ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਸ਼ਾਮ 6:30 ਵਜੇ ਪ੍ਰੋਗਰਾਮ ਯੂ ਵਾਣੀ ਦੇ ਤਹਿਤ ਤੁਸੀਂ ਸੁਣੋਗੇ ਰਿੰਗਣ ਵਾਲੇ ਜੀਵ ਸੱਪ ਅਤੇ ਗੋ ਆਦਿ ਨੂੰ ਫੜ ਕੇ ਸੁਰੱਖਿਅਤ ਜਗ੍ਹਾ ਤੇ ਛੱਡਣ ਵਾਲੇ ਸਮਾਜ ਸੇਵੀ ਸੰਨੀ ਜੋੜਾ ਜੀ ਨਾਲ ਇੱਕ ਮੁਲਾਕਾਤ। ਮੁਲਾਕਾਤੀ ਹੋਣਗੇ ਮਨਦੀਪ ਰਜੌਰਾ। ਸੋ ਸੁਣਨਾ ਨਾ ਭੁੱਲਣਾ ਇਹ ਜਾਣਕਾਰੀ ਭਰਪੂਰ ਪ੍ਰੋਗਰਾਮ ਅੱਜ ਸ਼ਾਮ 6:30 ਵਜੇ।
2: ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।

0: ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਤੁਹਾਡੀ ਤੰਦਰੁਸਤੀ ਸਿਹਤਯਾਬੀ ਅਤੇ ਸੁਰੱਖਿਆ ਦੇ ਲਈ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਸੜਕ ਤੇ ਚੱਲਣਾ ਤਾਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਦੇ ਹੋਏ ਚੱਲਣਾ। ਉਸ ਦੇ ਲਈ ਜੇਕਰ ਤੁਸੀਂ ਚਾਰ ਪਹੀਆ ਵਾਹਨ ਚਲਾ ਰਹੇ ਹੋ ਤਾਂ ਤੁਸੀਂ ਸੀਟ ਬੈਲਟ ਆਪ ਵੀ ਪਾਉਣੀ ਹੈ ਅਤੇ ਬਾਕੀ ਸਵਾਰੀਆਂ ਨੂੰ ਜੋ ਗੱਡੀ 'ਚ ਬੈਠੀਆਂ ਨੇ ਉਹਨਾਂ ਨੂੰ ਵੀ ਸੀਟ ਬੈਲਟ ਜ਼ਰੂਰ ਪਵਾਉਣੀ ਹੈ ਅਤੇ ਰਫ਼ਤਾਰ ਦੇ ਉੱਤੇ ਕਾਬੂ ਰੱਖਣਾ। ਰਫ਼ਤਾਰ ਦੇ ਉੱਤੇ ਕਾਬੂ ਤੁਸੀਂ ਦੋਪਹੀਆ ਵਾਹਨ ਚਲਾਉਂਦੇ ਹੋਏ ਵੀ ਰੱਖਣਾ। ਦੋਪਹੀਆ ਵਾਹਨ ਚਲਾਉਂਦੇ ਹੋਏ ਵੀ ਤੁਸੀਂ ਆਪ ਅਤੇ ਪਿੱਛੇ ਬੈਠੀ ਸਵਾਰੀ ਨੂੰ ਹੈਲਮੈਟ ਪਾਉਣ ਲਈ ਜ਼ਰੂਰ ਰੱਖਣਾ ਹੈ। ਜੇਕਰ ਤੁਸੀਂ ਹੈਲਮੈਟ ਨਹੀਂ ਪਾ ਰਹੇ, ਤੁਸੀਂ ਸਿਰ 'ਤੇ ਪੱਗ ਬੰਨੀ ਹੈ, ਟੋਪੀ ਲਈ ਹੈ ਜਾਂ ਪਰਨਾ ਬੰਨਿਆ, ਤਾਂ ਵੀ ਤੁਸੀਂ ਚਿਹਰੇ 'ਤੇ ਪਾਈ ਜਾਣ ਵਾਲੀ ਸ਼ੀਲਡ ਜ਼ਰੂਰ ਪਾਉਣੀ ਹੈ, ਕਿਉਂਕਿ ਉਸ ਨਾਲ ਅੱਖਾਂ ਦੇ ਵਿੱਚ ਮਿੱਟੀ ਨਹੀਂ ਪੈਂਦੀ। ਕਿਉਂਕਿ ਬੜੀ ਵਾਰ ਇਹ ਹੁੰਦਾ ਕਿ ਜਦੋਂ ਸਾਡੀ ਅੱਖਾਂ 'ਚ ਕੱਖ ਪੈਂਦਾ ਜਾਂ ਮਿੱਟੀ ਪੈਂਦੀ ਹੈ, ਧੂੜ ਪੈਂਦੀ ਹੈ, ਤਾਂ ਅਸੀਂ ਅੱਖਾਂ ਇੱਕੇਦਮ ਝਪਕਦੇ ਹਾਂ, ਬੰਦ ਕਰਦੇ ਹਾਂ ਜਾਂ ਅੱਖਾਂ ਮਲਦੇ ਹਾਂ, ਜਿਸ ਦੇ ਨਾਲ ਸਾਡਾ ਦੋਪਹੀਆ ਵਾਹਨ ਦੇ ਹੈਂਡਲ ਤੋਂ ਹੱਥ ਉੱਠ ਜਾਂਦਾ ਹੈ ਅਤੇ ਕਈ ਵਾਰ ਕੋਈ ਹਾਦਸਾ ਹੋਣ ਦੀ ਗੁੰਜਾਇਸ਼ ਹੁੰਦੀ ਹੈ। ਤੇ ਜੇਕਰ ਅਸੀਂ ਪੈਦਲ ਵੀ ਚੱਲ ਰਹੇ ਹਾਂ ਤਾਂ ਅਸੀਂ ਖਿਆਲ ਰੱਖਣਾ ਕਿ ਅਸੀਂ ਜ਼ੈਬਰਾ ਕ੍ਰੋਸਿੰਗ ਤੋਂ ਹੀ ਸੜਕ ਕ੍ਰੋਸ ਕਰਨੀ ਹੈ। ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣਾ ਹੈ, ਉਹਨਾਂ ਨੂੰ ਸੜਕ ਪਾਰ ਕਰਨ ਲਈ ਅਸੀਂ ਸਮਾਂ ਦੇਣਾ ਹੈ ਆਪਣਾ ਵਾਹਨ ਰੋਕ ਕੇ। ਸਿਗਨਲਸ ਦੇ ਉੱਤੇ ਅਸੀਂ ਬੱਤੀਆਂ ਦੀ ਇੰਨ ਬਿੰਨ ਪਾਲਣਾ ਕਰਨੀ ਹੈ ਅਤੇ ਆਪਣੇ ਲਾਇਸੈਂਸ ਅਤੇ ਵਾਹਨ ਦੇ ਜ਼ਰੂਰੀ ਕਾਗਜ਼ਾਤ ਵੀ ਤੁਸੀਂ ਆਪਣੇ ਨਾਲ ਰੱਖ ਸਕਦੇ ਹੋ ਜਾਂ ਫਿਰ ਈ ਵਾਲਟ ਦੇ ਉੱਤੇ ਉਹਨਾਂ ਕਾਗਜ਼ਾਂ ਨੂੰ ਤੁਸੀਂ ਰੱਖ ਸਕਦੇ ਹੋ। ਤੇ ਸਭ ਤੋਂ ਅਹਿਮ ਗੱਲ, ਵਾਹਨ ਚਲਾਉਂਦੇ ਹੋਏ ਤੁਸੀਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਅਤੇ ਕੰਨਾਂ ਦੇ ਵਿੱਚ ਲਗਾਏ ਜਾਣ ਵਾਲੇ ਈਅਰਫੋਨਸ ਜਾਂ ਈਅਰਬਰਡਸ ਲਗਾ ਕੇ ਵੀ ਸਾਧਨ ਨਹੀਂ ਚਲਾਉਣਾ। ਇਹ ਬਹੁਤ ਜਾਨਲੇਵਾ ਸਾਬਿਤ ਹੋ ਸਕਦਾ ਹੈ। ਸੋ ਸਾਥੀਓ, ਸੁਰੱਖਿਅਤ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਕਿਉਂਕਿ ਘਰੇ ਤੁਹਾਡੇ ਪਰਿਵਾਰ ਦੇ ਪਿਆਰੇ ਪਿਆਰੇ ਜੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਸੋ ਸੜਕ ਤੇ ਹਮੇਸ਼ਾ ਸਾਵਧਾਨੀ ਨਾਲ ਚੱਲੋ।
1: ਜੀ ਸਰੋਤੇ, ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੀਤ ਪਿਟਾਰਾ ਦਾ ਆਖਰੀ ਗੀਤ, ਬਲਕਾਰ ਸਿੱਧੂ ਦੀ ਆਵਾਜ਼ ਵਿੱਚ। ਬਲਕਾਰ ਸਿੱਧੂ ਅਤੇ ਜਸਪਾਲ ਜੱਸੀ ਦੀ ਆਵਾਜ਼ ਵਿੱਚ।

ਹੁਣ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੋਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ 11:59। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ, 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ। ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਕੁਛ ਪਲ ਕਰੋ ਇੰਤਜ਼ਾਰ।

0: Autonomous glide weapon system that converts unguided warheads into precision-guided weapons. Defense Minister Rajnath Singh has congratulated DRDO, IAF, DCPP and the industry for the maiden flight trial. The Enforcement Directorate has registered a case against Games Craft Technologies Limited and its associated entities over allegations of cheating and fraud related to online real money gaming platforms. The case is based on multiple FIRs filed against the company and its founders in connection with allegations of cheating and fraud. ED said there are multiple FIRs registered against the company related to suicide committed by the victims. External Affairs Minister Dr. S. Jaishankar has emphasized on India's burgeoning role as a pillar of global economic stability and highlighted the nation's significant contribution to international prosperity. The minister made these remarks during an address to representatives from various sections of Surinamese society in Suriname.
1: India contributes to the 17% of the total global growth. We help to de-risk the international economy. We help to give more possibilities. We are creating more options. We are today negotiating and concluding more free trade agreements for countries to avail of it. And along with that, we are trying to create a global footprint so that our impact on the international economy and the de-risking of the world is as impactful, as far-reaching as possible.
0: Minister of State for External Affairs Kirti Vardhan Singh has said that India's approach to migration is guided by the core operational principles of protection of migrants, comprehensive governance across the migration life cycle, and strong international cooperation. The minister was addressing the heads of delegations to the second International Migration Review Forum at the Permanent Mission of India to the United Nations, New York. Mr. Singh highlighted that India has concluded comprehensive bilateral mobility agreements and MOUs with 23 countries and is pursuing several more to create sustainable pathways for fair and ethical mobility. The minister underlined that migration is ultimately about people, their aspirations, resilience and contributions. He added that India's endeavour is to build an inclusive, humane and future-ready framework. In IPL cricket, Delhi Capitals will face Kolkata Knight Riders at Arun Jaitley Stadium in Delhi today. The match will begin at 7:30 p.m. And with that, we end this news bulletin.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ ਸਟੂਡੀਓ ਘੜੀ ਤੇ ਸਮਾਂ 12:10 ਲੈ ਕੇ ਹਾਜ਼ਰ ਸਰੋਤਾ ਮੰਜ ਪੇਸ਼ ਕਰ ਰਹੇ ਨੇ ਬਲਜੀਤ ਸ਼ਰਮਾ ਤੇ ਨਾਲ ਨੇ ਉਹਨਾਂ ਦੇ ਮਮਤਾ ਅਰੋੜਾ
3: ਪ੍ਰੋਗਰਾਮ ਸਰੋਤਾ ਮੰਚ
4: नमस्कार आदाब सत श्री अकाल जी प्रोग्राम श्रोता मंच लैके हाजिर है ताड़ी रेडियो दोस्त ममता अरोड़ा ते प्रोग्राम दे तुहाडे खतां दे तुहाडियां फोन कॉल्स दे जवाब देने लई प्रोग्राम दे निर्माता निर्देशक बलजीत शर्मा जी भी स्टूडियो दे विच यानी कि ताड़ी हाजरी विच पहुंच चुके ने ते करांगे स्वागत शर्मा जी बहुत बहुत स्वागत है
5: हाँ जी ममता जी नमस्कार आदाब राम राम सत श्री अकाल ਸਾਰਿਆਂ ਨੂੰ ਸਾਥ ਲੈ ਕੇ ਚੱਲਣਾ ਟੀਮ ਵਰਕ ਦੇ ਵਿੱਚ ਕੰਮ ਕਰਨਾ ਤੇ ਮਿਹਨਤ ਕਰਨੀ ਹੈ ਖੂਬ ਤੇ ਹੌਸਲਾ ਅਫਜ਼ਾਈ ਕਰਨੀ ਹੈ ਆਪਣੇ ਬੱਚਿਆਂ ਦੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਸਾਰੀ ਟੀਮ ਦੀ ਤੇ ਚੜ੍ਹਦੀ ਕਲਾ ਹੀ ਰਹੂਗੀ ਤੇ ਸਰਬੱਤ ਦਾ ਜਦੋਂ ਆਪਾਂ ਭਲਾ ਮੰਗਦੇ ਹਾਂ ਤੇ ਆਟੋਮੈਟਿਕਲੀ ਹੈ ਵਾਹਿਗੁਰੂ ਜੀ ਕਿਰਪਾ ਕਰਦੇ ਹੀ ਨੇ ਤੇ ਸ਼ੁਰੂਆਤ ਮਮਤਾ ਜੀ ਆਪਾਂ ਪੋਜ਼ਿਟਿਵਿਟੀ ਦੇ ਨਾਲ ਹੀ ਕੀਤੀ ਹੈ ਸਾਰਿਆਂ ਦੇ ਭਲੇ ਵਾਸਤੇ ਹੀ ਕੀਤੀ ਹੈ ਤੇ ਆਪਣਾ ਥੋੜਾ ਜਿਹਾ ਆਪਾਂ ਐਨਾਲਿਸਿਸ ਕਰ ਦਈਏ ਐਟ ਪ੍ਰੈਜੈਂਟ ਮੇਰੇ ਮੁਤਾਬਕ ਜਿਹੜਾ ਹੈਗਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਮੂਹ ਆਕਾਸ਼ਵਾਣੀ ਦੇ ਫੀਮੇਲ ਕੰਪੀਅਰਸ ਮੇਲ ਕੰਪੀਅਰਸ ਦੀ ਮਿਹਨਤ ਸਦਕਾ ਦਿਨ ਰਾਤ ਤਰੱਕੀ ਕਰ ਰਿਹਾ ਤੇ ਧੂਮਾਂ ਪੈ ਰਹੀਆਂ ਥਾਂ ਥਾਂ ਤੇ ਢਾਬਿਆਂ ਤੇ ਹੋਟਲਾਂ ਤੇ ਟਰੱਕਾਂ ਦੇ ਵਿੱਚ ਆਟੋਜ਼ ਦੇ ਵਿੱਚ ਬੱਸਿਸ ਦੇ ਵਿੱਚ

0: ਤੇ ਆਕਾਸ਼ਵਾਣੀ ਐਫ ਐਮ ਬਠਿੰਡਾ। ਆਕਾਸ਼ਵਾਣੀ ਐਫ ਐਮ ਬਠਿੰਡਾ ਤੁਸੀਂ ਸੁਣ ਰਹੇ ਹੋ 101.1 ਮੈਗਾਹਰਟਸ। ਕਿਆ ਬਾਤ ਹੈ, ਕਿਆ ਬਾਤ ਹੈ ਮਮਤਾ। ਤੇ ਆਪਦੇ ਆਪ ਨੂੰ ਵੀ ਇੱਕ ਆਨੰਦ ਮਹਿਸੂਸ ਹੁੰਦਾ ਜਦੋਂ ਆਪਾਂ ਬੱਸ ਦੇ ਵਿੱਚ ਸਫ਼ਰ ਕਰਦੇ ਹਾਂ ਜਾਂ ਟ੍ਰੇਨ ਦੇ ਵਿੱਚ ਰੇਡੀਓ ਸੈੱਟ ਛੋਟੇ ਛੋਟੇ ਬੱਚਿਆਂ ਨੌਜਵਾਨ ਪੀੜ੍ਹੀ ਦੇ ਹੱਥ ਦੇ ਵਿੱਚ ਜਾਂ ਮੋਬਾਈਲਸ ਦੇ ਉੱਤੇ ਉਹਨਾਂ ਦਾ ਟਿਊਨ ਕੀਤਾ ਹੋਇਆ ਤਾਂ ਇਹ ਮਹਿਸੂਸ ਹੁੰਦਾ ਕਿ ਹਾਂ ਯਾਰ ਮੈਂ ਉਸ ਅਦਾਰੇ ਦੇ ਵਿੱਚ ਬਤੌਰ ਪ੍ਰਬੰਧਕ ਕੰਮ ਕਰ ਰਿਹਾ ਤੇ ਮੇਰੀ ਟੀਮ ਦੀ ਬੱਲੇ ਬੱਲੇ ਆ ਤੇ ਮੇਰੀ ਆਟੋਮੈਟਿਕਲੀ ਬੱਲੇ ਬੱਲੇ ਆ। ਤੇ ਮਮਤਾ ਜੀ ਫੋਨ ਨੰਬਰ ਆਪਾਂ ਦੱਸੀਏ 77173 73 146 ਤੇ ਲੈਂਡਲਾਈਨ ਨੰਬਰ ਆਪਣਾ ਹੈਗਾ 0164-2240-331। ਤੇ ਮਮਤਾ ਜੀ ਅੱਜ ਜਿਹੜੀ ਟੀਮ ਆਪਣੇ ਨਾਲ ਹਾਜ਼ਰ ਹੈ ਨਾਮ ਦੱਸ ਦਿਓ ਉਹਨਾਂ ਦਾ
1: ਜੀ। ਜਿਹੜੇ ਕੰਸੋਲ ਸੰਭਾਲ ਰਹੇ ਨੇ ਜੀ ਸਤਪਾਲ ਬਰਾੜ, ਮੈਡਮ ਸ਼ਹਿਨਾਜ਼ ਤੇ ਉਹਨਾਂ ਦੇ ਨਾਲ ਜਸਵਿੰਦਰ ਕੌਰ।
0: ਸਤਪਾਲ ਬਰਾੜ ਹੈਨਾ, ਸਤਪਾਲ ਬਰਾੜ ਦਾ ਚਿਹਰਾ ਦੇ ਕਿੱਦਾਂ ਹੈਨਾ, ਹਸੂ ਹਸੂ ਚਿਹਰਾ, ਜਗਦਾ ਚਿਹਰਾ ਹੈਨਾ, ਜਿਵੇਂ ਇੱਕ ਪਵਿੱਤਰ ਜੋਤ ਜਗਦੀ ਹੁੰਦੀ ਹੈ ਹੈਨਾ। ਇਸ ਬੰਦੇ ਨੇ ਮੈਂ ਮਸਤਕ ਤੇ ਕਦੇ ਤਿਉੜੀ ਨਹੀਂ ਦੇਖੀ, ਹਮੇਸ਼ਾ ਠੀਕ ਹੈ ਦੁੱਖ ਠੀਕ ਹੈ ਮੁਸ਼ਕਲਾਂ ਹਰਡਲਸ ਹਰੇਕ ਦੀ ਜ਼ਿੰਦਗੀ ਦੇ ਵਿੱਚ ਹੈ, ਪਰ ਜਦੋਂ ਤੁਸੀਂ ਅਦਾਰੇ ਚ ਪਹੁੰਚ ਗਏ ਆਪਣੇ ਕਿਸੇ ਕੰਮ ਕਾਰ ਤੇ ਪਹੁੰਚ ਗਏ ਤੇ ਉਹਨਾਂ ਨੂੰ ਲਾਂਭੇ ਕਰ ਦਿਓ, ਲਾਂਭੇ ਕਰ ਦਿਓ ਪੋਜ਼ਿਟਿਵਿਟੀ ਦੇ ਨਾਲ, ਇੱਕ ਸੱਚੇ ਸੁੱਚੇ ਮਨ ਦੇ ਨਾਲ। ਜਦੋਂ ਤੁਸੀਂ ਸੇਵਾ ਲਈ ਆਉਣੇ ਹੋ ਤਾਂ ਵਧੀਆ ਲੱਗਦਾ, ਤੁਹਾਡੇ ਨਾਲਦਿਆਂ ਨੂੰ ਵੀ ਵਧੀਆ ਲੱਗਦਾ, ਇੱਕ ਵਧੀਆ ਮਾਹੌਲ ਸਿਰਜਿਆ ਜਾਂਦਾ।
1: ਬਿਲਕੁਲ ਬਿਲਕੁਲ। ਤੇ ਨਾਲ ਹੀ ਉਹਨਾਂ ਨੇ ਇਸ਼ਾਰਾ ਕਰਤਾ ਜੀ ਕਿ ਮੇਰੀ ਤਾਰੀਫ ਹੁਣ ਘੱਟ ਕਰੋ ਤੇ ਕਿਸੇ ਸਰੋਤਾ ਦੀ ਫੋਨ ਕਾਲ ਹੈ 0164-2240-331
2: ਕਾਲ ਕਰਕੇ।
1: ਹੈਲੋ ਹੈਲੋ,
0: ਹਾਂਜੀ ਬਾਈ, ਹਾਂਜੀ ਬਾਈ ਜੀ
3: ਬੇਟਾ ਮਮਤਾ ਅਰੋੜਾ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ, ਨਮਸਕਾਰ ਬਾਈ ਜੀ, ਨਾਮ ਦੱਸ ਦਿਓ।
3: ਨਾਮ ਜੀ ਮੱਟੂ ਬੋਲਦਾ ਜੀ, ਮੌੜਫੁਰ ਤੋਂ ਸਰ ਜੀ, ਵੱਡੇ ਸਰ ਜੀ।
0: ਓ ਹਾਂਜੀ ਵੱਡੇ ਸਾਹਿਬ, ਤੁਸੀਂ ਓ, ਮੈਂ ਤਾਂ ਤੁਹਾਡੇ ਚਰਨਾਂ ਦੀ ਧੂੜ ਆ ਜੀ ਮੱਟੂ ਸਾਹਿਬ।
3: ਮੈਂ ਤੁਹਾਡੇ ਚਰਨਾਂ ਦੀ ਧੂੜ ਆ, ਮੈਂ ਤੁਹਾਡੇ ਚਰਨੀਆਂ ਫਲਾਉਣਾ ਜੀ, ਦੋਨੇ ਹੱਥ ਜੋੜ ਕੇ ਜੀ ਪ੍ਰਵਾਨ ਕਰਿਓ ਜੀ।
0: ਮੈਂ ਜੀ ਤੁਹਾਡੀ ਪ੍ਰਵਾਨ ਕਰ ਲਈ, ਨਮਸਕਾਰ ਪ੍ਰਵਾਨ ਕਰ ਲਈ, ਪਰ ਮੈਂ ਤੁਹਾਡੇ ਚਰਨਾਂ ਦੀ ਧੂੜ ਆ, ਮੈਨੂੰ ਜਿਹੜਾ ਹੈਗਾ ਤੁਸੀਂ ਆਸ਼ੀਰਵਾਦ ਦੇ ਦਿਓ ਮੈਨੂੰ, ਮਮਤਾ ਨੂੰ, ਸਤਪਾਲ ਤੇ ਸ਼ਹਿਨਾਜ਼ ਨੂੰ। ਸਾਡੇ ਸਿਰ ਤੇ ਹੱਥ ਆ ਤੇ ਸਾਡੀ ਜਿਹੜੀ ਹੈਗੀ ਬੱਲੇ ਬੱਲੇ ਆ ਠੀਕ ਹੈ ਨਾ, ਬਾਕੀ ਸਾਰੇ ਥੱਲੇ ਥੱਲੇ ਆ।
3: ਮੈਂ ਕਹਿੰਦਾ ਜੀ ਓ ਬਾਬਾ ਨਾਨਕ ਤੁਹਾਨੂੰ ਕਿਰਪਾ ਕਰੀ ਤੁਹਾਡੇ ਤੇ, ਆਏ ਰੱਬਾ ਮੇਰੀ ਹੋਰ ਵੀ ਤੁਹਾਨੂੰ ਲੱਗ ਜੀ, ਹੋਰ ਦੱਸੋ ਜੀ।
0: ਨਾ ਜੀ ਨਾ ਨਾ ਨਾ ਕੋਈ ਨਾ, ਤੁਸੀਂ ਵੀ ਤੰਦਰੁਸਤ ਰਹੋ, ਤੁਹਾਡੇ ਨਾਲ ਜਿਹੜਾ ਹੈਗਾ ਸਾਡਾ ਰਾਬਤਾ ਇਸੇ ਤਰ੍ਹਾਂ ਬਣਿਆ ਰਹੇ। ਹੁਣ ਮੁੱਦੇ ਤੇ ਆ ਜੀ ਮੱਟੂ ਸਾਹਿਬ, ਆਪਾਂ
3: ਮੁੱਦੇ ਦੀ ਤੁਹਾਨੂੰ ਅਸੀਰਵਾਦ ਦੇਵਾ ਜੀ, ਤੁਹਾਡੇ ਪ੍ਰੋਗਰਾਮ ਕੋਈ ਵੀ ਉਹ ਖਾਲਸ ਨੀ ਜੀ, ਪਰ ਇੱਕ ਬੇਨਤੀ ਨਿੱਕੀ ਜੀ ਆ ਜੀ, ਤੁਸੀਂ ਥੋੜਾ ਜਿਹਾ ਮੇਰੀ ਠੰਡੇ ਮਤਲਬ ਗੱਲ ਸੁਣ ਲਓ ਜੀ।
0: ਹਾਂਜੀ
3: ਬੇਨਤੀ ਆ ਜੀ, ਤੁਹਾਡੇ ਚਰਨਾਂ ਦੇ ਵਿੱਚ ਜੀ ਪੈਗਾਮ ਥੋੜਾ ਜਿਹਾ ਇਸ ਕੀ ਮਿਹਨਤ ਚ ਹੋਇਆ ਜੀ, ਕਿਰਪਾ ਕਰਕੇ ਮੇਰੀ ਹੱਥ ਜੋੜ ਕੇ ਬਿੰਦੇ ਤੁਸੀਂ ਪੈਗਾਮ ਜੀ ਆਪਣੀ ਮੇਰੀ ਧੀ ਵਿਜੇ ਲਕਸ਼ਮੀ ਤੋਂ ਕਰਾ ਲਿਆ ਕਰੋ ਜੀ, ਇੰਨੀ ਕੁ ਬੇਨਤੀ ਆ ਜੀ, ਹੱਥ ਬੰਨ ਕੇ ਜੀ।
0: ਹੁਣ ਜੀ ਮੱਟੂ ਸਾਹਿਬ ਮੇਰੀ ਵੀ ਗੱਲ ਸੁਣ ਲਓ, ਠੰਡੇ ਮਤੇ ਦੇ ਨਾਲ, ਠੰਡੇ ਮਤੇ ਦੇ ਨਾਲ ਮੈਂ ਤੁਹਾਨੂੰ ਠੰਡਾ ਜਵਾਬ ਤਾਂ ਨਹੀਂ ਦਿੰਦਾ, ਜਵਾਬ ਤਾਂ ਦੇਊਂਗਾ ਪੂਰਾ ਘੈਂਟ ਠੀਕ ਹੈ। ਰਹੀ ਗੱਲ ਕਿ ਇਸ ਵਾਰ ਪ੍ਰੋਗਰਾਮ ਪੈਗਾਮ ਮਾਈਨਸ ਚ ਰਿਹਾ, ਇਹਦੇ ਨਾਲ ਮੈਂ ਸਹਿਮਤ ਹਾਂ। ਦਰਅਸਲ ਦੇ ਵਿੱਚ ਮੱਟੂ ਸਾਹਿਬ, ਜਿਹੜੀ ਮੈਂ ਇੱਕ ਸੋਚ ਲੈ ਕੇ ਚੱਲਦਾ ਹੁੰਦਾ ਕਿ ਜਿਹੜੇ ਤੁਹਾਡੇ ਸਾਥੀ ਆ ਠੀਕ ਹੈ ਨਾ, ਉਹ ਜ਼ਰੂਰੀ ਨਹੀਂ ਕਿ ਹਰੇਕ ਫੀਲਡ ਦੇ ਵਿੱਚ ਪਰਫੈਕਟ ਹੋਣ, ਤੇ ਮੇਰਾ ਨਜ਼ਰੀਆ ਹੈਗਾ ਕਿ ਮੇਰੇ ਨਾਲ ਜਿਹੜੀ ਟੀਮ ਹੈ, ਚਾਹੇ ਉਹ ਸ਼ਹਿਨਾਜ਼ ਹੈ ਚਾਹੇ ਕੋਈ ਅਲੱਗ ਅਲੱਗ ਸੈਕਸ਼ਨ ਦੇ ਵਿੱਚ ਬੱਚੇ ਕੰਮ ਕਰ ਰਹੇ ਨੇ, ਕਿ ਉਹਨਾਂ ਨੂੰ ਆਕਾਸ਼ਵਾਣੀ ਦੇ ਹਰੇਕ ਸੈਕਸ਼ਨ ਦੇ ਵਿੱਚ ਉਹ ਕੰਮ ਕਰਨ ਦੇ ਕਾਬਲ ਹੋਣ। ਇਸ ਬਾਰੇ ਜਿਹੜਾ ਹੈਗਾ ਕੁਲਵਿੰਦਰ ਔਲਖ ਤੇ ਆਪਣਾ ਬੀਬਾ ਜੀ ਨਾਲ ਕੌਣ ਸੀਗੇ ਇਹਨਾਂ ਦੇ, ਮਨਦੀਪ ਡੌੜ, ਇਹਨਾਂ ਦਾ ਪਹਿਲਾ ਤਜਰਬਾ ਸੀਗਾ ਠੀਕ ਹੈ ਨਾ, ਤੇ ਪਹਿਲਾ ਤਜਰਬਾ ਸੀ ਉਹਦੇ ਕਰਕੇ ਜਿਹੜਾ ਹੈਗਾ ਗਲਤੀਆਂ ਹੋਈਆਂ ਤੇ ਬਹੁਤ ਜ਼ਿਆਦਾ ਇਹਨਾਂ ਨੂੰ ਝਿੜਕਾਂ ਵੀ ਪਈਆਂ, ਤੇ ਕਿਉਂਕਿ ਇਹਨਾਂ ਦੀਆਂ ਸ਼ਿਕਾਇਤਾਂ ਤੁਸੀਂ ਤਾਂ ਬਾਅਦ ਚ ਕਰਦੇ ਹੋ, ਮੈਂ ਪ੍ਰੋਗਰਾਮ ਸੁਣਦਾ, ਮੈਂ ਪ੍ਰੋਗਰਾਮ ਕਾਰ ਚ ਸੁਣਿਆ ਤੇ ਬਹੁਤ ਜ਼ਿਆਦਾ ਕਿੱਟ ਲੱਗੀ ਇਹਨਾਂ ਦੀ, ਤੇ ਜਿਹੜੇ ਇਹਨਾਂ ਦੇ ਪ੍ਰਬੰਧਕ ਹੈ, ਪ੍ਰਬੰਧਕ ਬਣਾਏ ਹੋਇਆ ਸਤਪਾਲ ਬਰਾੜ ਸਾਹਿਬ ਤੇ ਵਿਜੇ ਲਕਸ਼ਮੀ ਜੀ, ਇਹਨਾਂ ਦੀ ਵੀ ਕਿੱਟ ਲੱਗੀ ਹੈ ਪੂਰੀ। ਵਿਜੇ ਲਕਸ਼ਮੀ ਦੀ ਜਿੱਥੇ ਤੁਸੀਂ ਗੱਲ ਕਰਦੇ ਕਿ ਵਿਜੇ ਲਕਸ਼ਮੀ ਨੂੰ ਕੱਲੀ ਨੂੰ ਪ੍ਰੋਗਰਾਮ ਦੇ ਦਿਓ, ਉਹ ਸੰਭਵ ਨਹੀਂ ਬਾਈ ਜੀ, ਉਹ ਜਿੰਨਾ ਚਿਕ ਮੈਂ ਹੈਗਾ ਸੰਭਵ ਨਹੀਂ ਹੈ। ਵਿਜੇ ਲਕਸ਼ਮੀ ਨੂੰ ਮੈਂ ਜਿਹੜੀ ਜ਼ਿੰਮੇਵਾਰੀ ਦਿੱਤੀ ਸੀ ਉਸ ਤੇ ਉਦਨ ਉਹ ਪੂਰੀ ਨਹੀਂ ਉਤਰੀ ਠੀਕ ਹੈ ਨਾ, ਤੇ ਕਿੱਟ ਉਹਦੀ ਵੀ ਲੱਗ ਚੁੱਕੀ ਹੈ। ਇਹ ਮੌਕਾ ਸਾਰੇ ਬੱਚੇ ਬੱਚੀਆਂ ਨੂੰ ਹੀ ਮਿਲੂਗਾ, ਤੇ ਇਹ ਜਿਹੜਾ ਹੈਗਾ ਤੁਹਾਡੀ ਪਰਸਨਲ ਵਿਜੇ ਲਕਸ਼ਮੀ ਜੀ, ਤੁਹਾਨੂੰ ਆਵਾਜ਼ ਵਧੀਆ ਲੱਗਦੀ ਹੋਊਗੀ, ਮੈਨੂੰ ਮਮਤਾ ਦੀ

0: ਆਵਾਜ਼ ਬਹੁਤ ਵਧੀਆ ਲੱਗਦੀ ਹੈ, ਸ਼ਹਿਨਾਜ਼ ਦੀ ਬਹੁਤ ਵਧੀਆ ਲੱਗਦੀ ਹੈ, ਫਿਰ ਤਾਂ ਮੈਂ ਜਿਹੜਾ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਨੂੰ ਭਾਦਾ, ਠੀਕ ਹੈ, ਇਸ ਤਰ੍ਹਾਂ ਨਹੀਂ ਚੱਲੂਗਾ। ਹਾਂ, ਜਿੰਨਾ ਚਿਕ ਬਲਜੀਤ ਸ਼ਰਮਾ ਇੱਥੇ ਹੈਗਾ ਐਜ਼ ਏ ਪ੍ਰੋਗਰਾਮ ਐਗਜ਼ੀਕਿਊਟਿਵ ਕੋਆਰਡੀਨੇਟਰ, ਮੈਂ ਕਿਸੇ ਨਾਲ ਪੱਖਪਾਤ ਨਹੀਂ ਹੋਣ ਦੇਣਾ, ਮੈਂ ਵਨ ਮੈਨ ਸ਼ੋਅ ਨਹੀਂ ਬਣਨ ਦੇਣਾ। ਮਟੂ ਸਾਹਿਬ ਧੰਨਵਾਦ,
1: ਚੰਗਾ, ਸਤਿ ਸ੍ਰੀ ਅਕਾਲ ਜੀ ਸਾਰੇ
2: ਜੀ, ਬਹੁਤ ਬਹੁਤ ਸ਼ੁਕਰੀਆ ਕਾਲ ਲਈ। 7013-73-7146 ਤੇ ਵਟਸਐਪ ਰਾਹੀਂ ਜਿਹੜੇ ਖਾਤਾ ਇਹਨੇ ਸਰ ਸ਼ਾਮਿਲ ਕਰਦੇ ਆ
0: ਜੀ,
2: ਬੱਗੜ ਸਿੰਘ, ਜੱਗਾ ਸਿੰਘ ਬੰਗੀ, ਗੁਰਦਾਸ ਸਿੰਘ, ਕ੍ਰਿਸ਼ਨ ਸਿੰਘ, ਗੁਰਦੀਪ ਸਿੰਘ, ਇਹ ਲਿਖਿਆ ਜੀ ਰਾਮਾ ਮੰਡੀ, ਪੰਜਾਬ ਪ੍ਰਦੇਸ਼ ਪੱਲੇਦਾਰ ਯੂਨੀਅਨ ਰਾਮਾ ਮੰਡੀ ਤੋਂ। ਇਹਨਾਂ ਨੇ ਕਿਹਾ ਜੀ ਕਿ ਸਰ ਮੈਂ ਪ੍ਰਕਾਸ਼ ਸਿੰਘ ਰਾਮਾ ਮੰਡੀ ਤੋਂ ਬੇਨਤੀ ਕਰਦੇ ਆ EPF ਕਮਿਸ਼ਨਰ ਨਾਲ ਸਾਡੀ ਗੱਲਬਾਤ ਕਰਾਈ ਜਾਵੇ।
0: ਜਿਹੜਾ ਹੈਗਾ ਬਹੁਤ ਵਧੀਆ ਵਾਜਬ ਮੰਗ ਹੈ, ਤੇ ਇੱਕ ਵਾਰੀ ਆਪਣੇ ਮੈਡਮ ਰੀਨਾ ਮੰਡਲ ਜੀ ਆ ਕੇ ਗਏ ਆ, ਉਦੋਂ ਬਾਅਦ ਮੇਰੇ ਇੱਕ ਇਹਨਾਂ ਨੇ ਸ਼ਾਇਦ ਮੇਰੇ ਦੋਸਤ ਨੇ ਫਰਮਾਇਸ਼ ਕੀਤੀ, ਆਪਾਂ ਭੁੱਲ ਗਏ, ਆਪਾਂ ਮਮਤਾ ਨੋਟ ਕਰ ਲਾ ਪੁੱਤ, ਤੇ ਆਪਾਂ ਜਿਹੜਾ ਹੈਗਾ ਰੀਨਾ ਮੰਡਲ ਜੀ ਦਾ ਨੰਬਰ ਮੇਰੇ ਕੋਲ ਹੈਗਾ, ਤੁਹਾਨੂੰ ਵੀ ਦੇ ਦੂੰਗਾ, ਤੇ ਚੈੱਕਆਊਟ ਕਰ ਲਓ। ਨੈਕਸਟ ਵੀਕ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਵਿੱਚ, ਜਿਹੜਾ ਹੈਗਾ ਆਪਾਂ ਪੱਲੇਦਾਰ ਐਸੋਸੀਏਸ਼ਨ ਦੀ ਮੰਗ ਮੰਨ ਲਈ ਹੈ, ਠੀਕ ਹੈ। ਬਹੁਤ ਬਹੁਤ ਵਿਚਾਰੇ ਜਿਹੜੇ ਪ੍ਰਾਈਵੇਟ ਕੰਪਨੀਜ਼ ਦੇ ਵਿੱਚ ਕੰਮ ਕਰਦੇ ਆ, ਫੈਕਟਰੀ ਚ ਕੰਮ ਕਰਦੇ ਆ, ਇਹ ਜਾਇਜ਼ ਪ੍ਰੋਬਲਮ ਹੈ EPF ਦੇ ਰਿਗਾਰਡਿੰਗ। ਆਪਣੇ ਬੱਚੇ ਵੀ ਜਿਹੜੇ ਆਪਾਂ ਸਿਕਿਉਰਿਟੀ ਚ ਰੱਖੇ ਆ, ਜਾਂ ਜਿਹੜੇ MTS ਹੈ ਇਹਨਾਂ ਦਾ ਵੀ EPF ਕੱਟਿਆ ਜਾਂਦਾ। ਇਹ ਸਾਰੇ ਵਾਜਬ ਜਿਹੜੇ ਕੁਸ਼ਚਨ ਆਪਾਂ ਮੈਮ ਤੋਂ ਪੁੱਛਾਂਗੇ, ਜਿਹੜੀਆਂ ਮੁਸ਼ਕਿਲਾਂ ਮੌਕੇ ਤੇ ਮੁਸ਼ਕਿਲ ਦੱਸੋ, ਹੱਲ ਕੱਢਾਂਗੇ, ਕੱਢ ਦਿਆਂਗੇ, ਮੌਕੇ ਤੇ ਕੱਢ ਦਿਆਂਗੇ
2: ਜੀ। ਤੇ ਨਾਲ ਹੀ 0154-42-341 ਹੋਇਆ ਜੀ ਡਾਇਲ। ਹੈਲੋ, ਸਤਿ ਸ੍ਰੀ ਅਕਾਲ, ਨਮਸਕਾਰ ਮੈਮ, ਨਾਮ ਦੱਸ ਦਿਓ
3: ਜੀ। ਮੈਂ ਚਰਨਜੀਤ ਕੌਰ ਚੌਕੇ ਤੋਂ
2: ਜੀ। ਚਰਨਜੀਤ ਜੀ ਸਵਾਗਤ ਹੈ, ਕੀ ਗੱਲ ਸਾਂਝੀ ਕਰੋਗੇ ਸ਼ਰਮਾ ਜੀ ਨਾਲ?
3: ਵੀਰ ਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਹੈ, ਠੀਕ ਠਾਕ ਹੋ?
3: ਵੀਰ ਜੀ ਸਿਹਤ ਠੀਕ ਹੈ ਜੀ।
0: ਮੈਂ ਭੈਣੇ ਵਧੀਆ, ਮੇਰੀਆਂ ਭੈਣਾਂ ਦੀਆਂ ਜਦੋਂ ਆਪਣਾ ਦੁਆਵਾਂ ਮੇਰੇ ਨਾਲ ਹੈ, ਤੁਹਾਡਾ ਵੀਰ ਚੜ੍ਹਦੀ ਕਲਾ ਚ ਹੈ।
3: ਹਾਂਜੀ, ਉਹ ਇੱਕ ਦੋ ਵਾਰੀ ਜੀ ਆਵਾਜ਼ ਸੁਣੀ ਸੀ ਨਾ ਤੁਹਾਡੀ, ਤਾਂ ਕਰਕੇ ਵੀ ਮੈਨੂੰ ਐਂ ਜਿਹਾ ਲੱਗਿਆ ਵੀ ਜਿਵੇਂ ਤੁਹਾਡੀ ਸਿਹਤ ਚ ਥੋੜਾ ਜਿਹਾ ਪ੍ਰੋਬਲਮ ਹੁੰਦੀ ਆ ਜੀ।
0: ਕਦੋਂ ਸੁਣੀ ਸੀ ਭੈਣੇ?
3: ਆਹ ਹੁਣੀ 2-3 ਦਿਨ ਹੋ ਗਏ ਜੀ।
0: ਕਿਵੇਂ ਆਵਾਜ਼ ਜੀ, ਕਿਵੇਂ ਲੱਗੀ? ਏਸੀ ਚੱਲਦੇ ਹੁੰਦੇ ਜਿੱਥੇ ਬਹਿ ਕੇ ਅਸੀਂ ਬੋਲਦੇ ਆ, ਠੀਕ ਹੈ ਨਾ, ਤੇ ਓਹਦੇ ਕਰਕੇ ਕਈ ਵਾਰੀ ਹੋ ਜਾਂਦਾ, ਗਲਾ ਭਾਰਾ ਹੋ ਜਾਂਦਾ। ਊ ਠੀਕ ਆ ਭੈਣੇ, ਕੋਈ ਪ੍ਰੋਬਲਮ ਨੀ,
3: ਠੀਕ ਹੈ, ਧੰਨਵਾਦ ਜੀ।
0: ਹਾਂ ਭੈਣੇ, ਹੋਰ
3: ਹੋਰ ਵੀਰ ਜੀ, ਪ੍ਰੋਗਰਾਮ ਸਾਰੇ ਬਹੁਤ ਵਧੀਆ ਚੱਲ ਰਹੇ ਆ।
0: ਠੀਕ ਆ ਭੈਣੇ, ਤੁਸੀਂ ਰੇਡੀਓ ਤੇ ਸੁਣਦੇ ਹੋ ਭੈਣੇ ਕਿ ਮੋਬਾਈਲ ਤੇ ਸੁਣਦੇ ਹੋ?
3: ਨਹੀਂ ਜੀ, ਮੋਬਾਈਲ ਤੇ ਸੁਣਦੇ ਆ ਜੀ।
0: ਹਾਂ, ਇਹ ਨਾ ਪ੍ਰੋਬਲਮ ਆ ਰਹੀ ਹੈ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਇਹ ਸਾਡੇ ਵੀ ਪ੍ਰੋਬਲਮ ਚੱਲ ਰਹੀ ਹੈ, ਨੈਟਵਰਕ ਇਸ਼ੂ ਹੁੰਦਾ ਭੈਣੇ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹਨੇਰੀਆਂ ਜੀਆਂ ਵੀ ਆਈਆਂ, ਤੂਫਾਨ ਆਪਣਾ ਮੀਂਹ ਮੂੰਹ ਜਾ ਪਿਆ, ਉਹਦੇ ਕਰਕੇ ਨੈਟਵਰਕ ਇਸ਼ੂ ਆ ਜਾਂਦਾ, ਠੀਕ ਹੈ ਨਾ। ਬਾਕੀ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਵੱਧ ਤੋਂ ਵੱਧ ਰੇਂਜ ਜਿਹੜੀ ਹੈਗੀ ਹੈ ਤੁਹਾਡੇ ਤੱਕ ਪਹੁੰਚਾਈ ਜਾਵੇ। ਜਿਉਂਦੇ ਵਸਦੇ ਰਹੋ ਭੈਣ ਜੀ, ਜਿਉਂਦੇ ਵਸਦੇ ਰਹੋ,
3: ਧੰਨਵਾਦ
2: ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਗਲਾ ਜਿਹੜਾ ਖਾਤਾ, ਪਿੰਡ ਬੁਰਜ ਮਾਨਸਾ, ਨੇੜੇ ਮੌੜ ਮੰਡੀ, ਜ਼ਿਲ੍ਹਾ ਬਠਿੰਡਾ, ਰਾਮ ਸਿੰਘ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਤਿੱਤਰ ਕੈਂਥ ਮੰਡੀ ਕਲਾ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨ ਮਾਨਸਾ ਕਲਾ ਤੋਂ, ਸੁਖਦੇਵ ਮਾਨ ਪਿੰਡ ਬੁਰਜ ਮੰਗੂ ਰਾਜਸਥਾਨੀ ਮੌੜ ਮੰਡੀ ਤੋਂ, ਇਹਨਾਂ ਨੇ ਲਿਖਿਆ ਹਾਂਜੀ ਗੱਲ ਕਰੀਏ ਪ੍ਰੋਗਰਾਮਾਂ ਦੀ, ਪ੍ਰੋਗਰਾਮ ਟੌਪ ਤੇ ਚੱਲ ਰਹੇ ਨੇ, ਚੱਲਣ ਵੀ ਕਿਉਂ ਨਾ, ਸਾਡੇ ਜਰਨੈਲ ਸ਼ਰਮਾ ਜੀ ਨੇ ਕਮਾਨ ਸੰਭਾਲੀ ਹੋਈ ਹੈ, ਬਹੁਤ ਸੋਹਣੇ ਤਰੀਕੇ ਨਾਲ ਪ੍ਰੋਗਰਾਮ ਉਲੀਕੇ ਨੇ ਤੇ ਸੋਹਣੇ ਤਰੀਕੇ ਨਾਲ ਹੀ ਪੇਸ਼ ਕੀਤੇ ਜਾਂਦੇ ਨੇ। 6 ਮਈ ਦਿਨ ਬੁੱਧਵਾਰ ਦੁਪਹਿਰ 12:10 ਤੋਂ ਰੌਕ ਐਂਡ ਡਾਂਸ ਪ੍ਰੋਗਰਾਮ ਕਿਰਨਪਾਲ ਜੀ ਨੇ ਵਧੀਆ ਪੇਸ਼ ਕੀਤਾ। 6 ਮਈ ਬੁੱਧਵਾਰ ਘਰ ਪਰਿਵਾਰ ਦੇ ਵਿੱਚ ਮਨਦੀਪ ਰਜੌਰਾ ਜੀ ਨੇ ਹੋਮਿਓਪੈਥੀ ਡਾਕਟਰ ਸਾਹਿਬ ਨਾਲ ਮੁਲਾਕਾਤ ਕਰਾਈ, ਸੋਹਣੀ ਜਾਣਕਾਰੀ ਦਿੱਤੀ। ਦਿਨ ਬੁੱਧਵਾਰ ਨੂੰ ਸ਼ਾਮ ਵੇਲੇ ਸੂਫੀ ਕਲਾਕਾਰ ਸਤਿੰਦਰ ਸਰਤਾਜ ਤੇ ਫਿਲਮੀ ਅਫਸਾਨੇ ਔਰ ਤਰਾਨੇ ਸਾਨੂੰ ਵਧੀਆ ਲੱਗਾ। 7 ਮਈ ਦਿਨ ਵੀਰਵਾਰ ਸੀਮਾ ਕਟਾਰੀਆ ਜੀ ਨੇ ਮਦਰ ਡੇ ਤੇ ਪ੍ਰੋਗਰਾਮ ਪੇਸ਼ ਕੀਤਾ, ਭੈਣਾਂ ਨਾਲ ਗੱਲਬਾਤ ਕੀਤੀ, ਮਦਰ ਡੇ ਤੇ ਬਹੁਤ ਸੋਹਣੀ ਜਾਣਕਾਰੀ ਦਿੱਤੀ, ਪਰ ਬੇਨਤੀ ਹੈ ਕਿ ਮਦਰ ਡੇ 10 ਮਈ ਨੂੰ ਹੈ, ਚਲੋ ਪਹਿਲਾਂ ਜਾਣਕਾਰੀ ਦਿੱਤੀ ਗਈ, ਬਹੁਤ ਸੋਹਣਾ ਵੀ ਕੀਤਾ ਗਿਆ। ਸਾਰੇ ਪ੍ਰੋਗਰਾਮ ਇੱਕ ਦੂਜੇ ਤੋਂ ਵੱਧ ਹਨ, ਨਿੰਦਣਯੋਗ ਕੋਈ ਨਹੀਂ ਹੈ, ਸਾਰੇ ਹੀ ਵੀਰ ਅਨਾਊਂਸਰ ਭੈਣਾਂ ਬਹੁਤ ਵਧੀਆ ਨੇ। ਰਾਮ ਸਿੰਘ ਤੱਗੜ,
0: ਹਾਂਜੀ ਤੱਗੜ ਸਾਹਿਬ, ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਸਾਰੇ ਪ੍ਰੋਗਰਾਮ ਸੁਣੇ ਸਾਡੇ ਤੇ ਉਹਦਾ ਅਨੈਲਿਸਿਸ ਕੀਤਾ ਸਾਡਾ, ਜਿਹੜੇ ਬੱਚੇ ਬੱਚੀਆਂ ਦਾ ਸਾਰਾ ਜਿਹੜਾ ਹੈਗਾ ਤੁਸੀਂ ਪੜਚੋਲ ਕਰਤੀ। ਆਪਣਾ ਕਿਰਨਦੀਪ ਕੌਰ ਜੀ ਦਾ ਪ੍ਰੋਗਰਾਮ ਪ੍ਰੈਜੈਂਟੇਸ਼ਨ ਇਹਨਾਂ ਨੂੰ ਵਧੀਆ ਲੱਗੀ, ਮਨਦੀਪ ਰਜੌਰਾ ਜੀ ਨੇ

0: ਆਪਣਾ ਪ੍ਰੋਗਰਾਮ ਹੋਮਿਓਪੈਥੀ ਡਾਕਟਰ ਤੇ ਕੀਤਾ, ਉਹ ਇਹਨਾਂ ਨੂੰ ਪਸੰਦ ਆਇਆ, ਉਹਦੇ ਲਈ ਮਨਦੀਪ ਰਜੌਰਾ ਜੀ ਵਧਾਈ ਦੇ ਪਾਤਰ ਨੇ। ਤੇ ਇਹਦੇ ਤੋਂ ਇਲਾਵਾ ਦੀਪਾ ਛਾਬੜਾ ਜੀ ਦੀ ਕੀਤੀ ਇਹਨਾਂ ਨੇ ਮਦਰਸ ਡੇ ਤੇ,
1: ਸੀਮਾ ਕਟਾਰੀਆ ਜੀ,
0: ਸੀਮਾ ਕਟਾਰੀਆ ਜੀ ਨੇ ਮਦਰਸ ਡੇ ਤੇ ਕੀਤੀ, ਤੇ ਉਹਦੇ ਲਈ ਧੰਨਵਾਦ ਜੀ। ਸੀਮਾ ਬਹੁਤ ਮਿਹਨਤ ਕਰ ਰਹੀ ਇਹਨਾਂ ਦਿਨਾਂ ਦੇ ਵਿੱਚ, ਤੇ ਸਾਰੀਆਂ ਭੈਣਾਂ ਸਾਰੇ ਭਰਾ ਵਧੀਆ ਨੇ, ਤੇ ਇਸੇ ਤਰ੍ਹਾਂ ਮੇਰੇ ਖਿਆਲ ਦੇ ਵਿੱਚ ਉਹ ਪ੍ਰੋਗਰਾਮ ਵਧੀਆ ਢੰਗ ਨਾਲ ਪੇਸ਼ ਕਰਦੇ ਰਹਿਣਗੇ ਤੇ ਵਾਹ ਵਾਹ ਵਾਈ ਲੁੱਟਦੇ ਰਹਿਣਗੇ। ਇੱਕ ਫੋਨ ਕਾਲ ਹੈ ਜੀ, ਵੇਟ ਕਰ ਰਹੀ ਹੈ
1: ਜੀ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
1: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ ਸਰ।
2: ਮੈਡਮ ਜੀ, ਗੁਰਮੀਤ ਸਿੰਘ ਬੋਲ ਰਿਹਾ ਮੱਲਾ ਕੰਡਾ ਜੀ, ਬਾਜੇ ਸਾਨੂੰ ਕੋਲੇ ਜ਼ਿਲ੍ਹਾ ਫਰੀਦਕੋਟ ਆਪਣਾ
1: ਜੀ। ਮੱਲਾ ਵਾਲਿਆਂ ਦਾ ਸਵਾਗਤ ਹੈ, ਤੇ ਹੁਣ ਕਿਹੜੀ ਗੱਲ ਸਾਂਝੀ ਕਰ ਰਹੇ ਹੋ ਪ੍ਰੋਗਰਾਮਾਂ ਬਾਬਤ?
2: ਆਪਾਂ ਜੀ ਸ਼ਰਮਾ ਜੀ ਨੂੰ ਇਹ ਕਹਿਣਾ ਗਾ ਵੀ ਬਾਕੀ ਜਿਹੜੇ ਆਪਣੇ ਮੁਲਾਜ਼ਮ ਹੈ, ਤੁਸੀਂ ਮੈਡਮਾਂ ਵੀ, ਮਮਤਾ ਸਾਰੀਆਂ ਮੈਡਮਾਂ ਜੀ ਓਕੇ, ਇਕਲਾ ਸਰ ਰੱਖਿਆ ਵਾ ਆਪਣਾ ਜੀ ਹੈਗੇ ਆ ਜੀ ਜਗਤਾਰ ਸਿੰਘ।
0: ਹਾਂਜੀ,
2: ਉਹ ਨਾ ਸਰ ਥੋੜਾ ਜਿਹਾ ਐਡਵਾਂਸ ਚੱਲਦੇ ਆ, ਥੋੜਾ ਕੱਬਾ ਚ ਚੱਲ ਜਾਂਦੇ ਜੀ, ਉਹ ਨਾ ਫਰਮੈਸੀ ਜਿਹੜੇ ਜਿਹੜੇ ਮਤਲਬ ਗਾਣਾ ਕਿਹਾ ਉਹ ਨੀ ਲਾਉਂਦੇ, ਆਪਦੀ ਮਰਜ਼ੀ ਕਰ ਦਿੰਦੇ ਜੀ। ਮੈਡਮ ਇਹਨਾਂ ਨੂੰ ਸਮਝਾ ਦਿਓ, ਜਾਂ ਉਹਨਾਂ ਦੀ ਮੈਡਮਾਂ ਨੂੰ ਡਿਊਟੀ ਲਾ ਦਿਆ ਕਰੋ।
0: ਯਾਰ ਜਗਤਾਰ ਪ੍ਰੈਜ਼ੈਂਟਰ ਬਹੁਤ ਵਧੀਆ, ਠੀਕ ਹੈ ਨਾ, ਮੇਰੇ ਵੀ ਦਿਲ ਦੇ ਨੇੜੇ ਆ, ਆਵਾਜ਼ ਬੜੀ ਮਿੱਠੀ ਹੈ, ਤੇ ਜੇ ਹਿਸਾਬ ਨਾਲ ਤੁਸੀਂ ਕਹਿੰਦੇ ਹੋ ਕਿ ਕੱਬਾ ਕੱਬੇ ਵਾਲੀ ਤਾਂ ਉਹ ਚ ਕੋਈ ਗੱਲ ਹੀ ਨੀ ਯਾਰ।
2: ਤੇ
0: ਆਪਾਂ ਆਪਣਾ ਕਿਹੜਾ ਵੱਟਦਾ ਰੌਲਾ ਯਾਰ, ਠੀਕ ਹੈ ਨਾ, ਲਿਸਨਰ ਤਾਂ ਜਿਹੜਾ ਹੈਗਾ ਸਾਡੇ ਵਾਸਤੇ ਰੱਬ ਵਰਗੇ ਹੁੰਦੇ ਆ, ਠੀਕ ਹੈ ਨਾ, ਸਾਡੇ ਸਿਰਾਂ ਦਾ ਤਾਜ ਹੈ, ਤੁਹਾਡੇ ਸਿਰ ਤੇ ਹੀ ਅਸੀਂ ਉੱਡੇ ਫਿਰਦੇ ਹਾਂ ਬਾਈ ਜੀ।
2: ਮੈਡਮ ਨੇ ਜਦੋਂ ਵੀ ਜਿਹੜਾ ਗਾਣਾ ਕਹਿ ਤਾਂ ਉਹੀ ਲਾਉਂਦੇ ਆ, ਜਾਂ ਜੀ ਇੱਕ ਦਿਨ ਮੰਨ ਲਓ ਸਰ ਜਦੋਂ ਹੁਣ ਆਪਣਾ ਆਪਣਾ ਨਾ ਸਾਈਕਲ ਰਿਪੇਅਰ ਦਾ ਕੰਮ ਆ ਜੀ, ਮੋਟਰਸਾਈਕਲ ਸਾਈਕਲ ਦੀ ਵਰਕਸ਼ਾਪ ਆ ਜੀ ਆਪਣੀ
0: ਜੀ ਬਾਈ ਜੀ,
2: ਆਪਣੇ ਨਾ ਅਬਰਾੜ ਸਾਹਿਬ ਆਏ ਸੀਗੇ ਜੀ ਆਪਣੇ ਮੇਰੇ ਕੋਲ ਮੱਲੇ ਪਿੰਡ ਰਿਕਾਰਡਿੰਗ ਕਰਕੇ ਲੈ ਗਏ ਜੀ। ਪਹਿਲਾਂ ਆਪਾਂ ਸੀਗੇ ਸਰਪੰਚ ਜੀ, ਮੰਨ ਲਓ ਸਾਬਕਾ ਸਰਪੰਚ ਹੁਣ
0: ਚਲੋ ਆਪਾਂ ਮੁੱਦੇ ਪੁਆਇੰਟ ਤੇ ਗੱਲ ਕਰੀਏ, ਸਰਪੰਚੀ ਦੀ ਗੱਲ ਬਾਅਦ ਚ ਕਰ ਲਾਂਗੇ।
2: ਹਾਂਜੀ, ਹੁਣ ਆਪਾਂ ਆਪਦਾ ਕੰਮ ਕਰਦੇ ਹਾਂ ਜੀ, ਰੇਡੀਓ 24 ਘੰਟੇ ਚੱਲਦਾ ਜੀ ਆਪਣਾ, ਮੰਨ ਲਓ ਜੀ ਜਦੋਂ ਕਿਤੇ ਵੀ ਫੋਨ ਲਾਉਣੇ ਆ ਤਾਂ ਵਧੀਆ ਲੱਗ ਗਿਆ, ਉਦੋਂ ਕਹਿਣਗੇ ਵੀ ਹਾਲੇ ਤੁਹਾਡਾ ਸਮਾਂ ਨੀ ਹੋਇਆ ਗਾ,
0: ਮਤਲਬ ਕਿ ਜਿਹੜੀ ਤੇਰੀ ਟਾਈ ਪੈਂਦੀ ਉਹ ਜਗਤਾਰ ਨਾ ਪੈਂਦੀ ਆ, ਹੈ
2: ਨਹੀਂ ਪੈਂਦੀ ਤਾਂ ਕਿਸੇ ਨਾ ਆਪਣੇ, ਵੈਸੇ ਮਾੜੇ ਤੁਸੀਂ ਕਹਿ ਦਿਓ ਵੀ ਜੋ
0: ਮੈਂ ਮੈਂ ਆਪਣਾ ਛੋਟੇ ਵੀਰ ਅੱਜ ਹੀ ਨਟ ਬੋਲਟ ਕੱਸ ਦੂ ਉਹਦੇ। ਸਾਰੇ ਪ੍ਰੋਗਰਾਮਾਂ ਦੇ ਵਿੱਚ ਮਮਤਾ ਨੂੰ ਸ਼ਾਮ ਨੂੰ ਵੀ ਵਾੜਦੀ ਹੈ ਹਨਾ, ਤੇ ਉਹਨੇ ਵੀ ਜਿਹੜਾ ਹੈਗਾ ਆਪਦੀ ਕਬੀਲਦਾਰੀ ਸਾਹਮਣੀ ਹੈ ਹਨਾ। ਹਾਂ ਕੋਈ ਨੀ, ਜਗਤਾਰ ਵਧੀਆ ਮੁੰਡਾ, ਜਗਤਾਰ ਨੂੰ ਸਮਝਾ ਦਾਂਗੇ।
2: ਹਾਂ
0: ਠੀਕ ਹੈ ਬਾਈ ਜੀ, ਧੰਨਵਾਦ।
2: ਓਕੇ ਸਰ, ਓਕੇ ਓਕੇ
1: ਜੀ, ਬਹੁਤ ਬਹੁਤ ਸ਼ੁਕਰੀਆ। 12:25 ਤੇ 5 ਸਕਿੰਟ ਦਾ ਸਮਾਂ। ਅਗਲਾ ਖਤ ਜਿਹੜਾ ਆਇਆ ਸਰ, ਮੈਨੂੰ ਇੰਜ ਲੱਗਦਾ ਕਿ ਇਹ ਖਤ ਗਲਤੀ ਨਾਲ ਇੱਧਰ ਆ ਗਿਆ, ਪਰ ਮੈਂ ਪੜ੍ਹ ਰਹੀ ਹਾਂ। ਵਿਵਿਧ ਭਾਰਤੀ ਵਾਲਿਆਂ ਨੂੰ ਜਾਣਾ ਚਾਹੀਦਾ ਸੀ ਮੇਰੇ ਖਿਆਲ ਨਾਲ। ਸ਼੍ਰੀ ਗੰਗਾਨਗਰ ਰਾਜਸਥਾਨ, ਰਾਮੇਸ਼ਵਰ ਜੀ ਨਾਰਾਇਣਾ ਲਿਖ ਰਹੇ ਨੇ, ਆਪਕੇ ਸਭੀ ਪ੍ਰਸਾਰਿਤ ਸਾਰੇ ਕਾਰਿਆਕ੍ਰਮ ਬੜੀਆ ਲਗਤੇ ਹੈ, ਸਭੀ ਕਾਰਿਆਕ੍ਰਮ ਸੇ ਅੱਛੀ ਜਾਣਕਾਰੀ ਮਿਲਤੀ ਹੈ। ਕੱਲ ਸ਼ਾਮ 5 ਵਜੇ ਆਪਕਾ ਪ੍ਰਸਾਰਣ ਬੰਦ ਥਾ, ਇਸ ਕਾਰਨ ਕੱਲ ਕੇ ਪ੍ਰੋਗਰਾਮ ਹਮ ਸੁਣ ਨਹੀਂ ਸਕੇ। ਇਹ ਖਤ ਇਹਨਾਂ ਨੇ ਸ਼ਾਇਦ ਪਿਛਲੇ ਸਰੋਤਾ ਮੰਚ ਚ ਵੀ ਭੇਜਿਆ ਸੀ, ਪੜਿਆ ਨਹੀਂ ਗਿਆ, ਉਹਨਾਂ ਨੇ ਦੁਬਾਰਾ ਭੇਜਿਆ। ਇਸਕਾ ਦੁਬਾਰਾ ਪ੍ਰਸਾਰਣ ਹੋਗਾ ਤੋ ਅੱਛਾ ਹੋਗਾ। 30 ਤਾਰੀਖ ਕੋ VBS ਪ੍ਰਸਾਰਣ ਮੇ ਬਹੁਤ ਬੜੀ ਚੂਕ ਹੋਈ, 4 ਵਜੇ ਹੈਲੋ ਫਰਮਾਇਸ਼ ਕੀ ਜਗ੍ਹਾ 5 ਵਜੇ ਕਾ ਛਾਇਆ ਗੀ ਚਲਾ ਦਿਆ ਗਿਆ। 6 ਮਿੰਟ ਤੱਕ ਇਹ ਪ੍ਰੋਗਰਾਮ ਚਲਤਾ ਰਹਾ, ਬਾਅਦ ਮੇ ਗਲਤੀ ਸਵੀਕਾਰ ਕਰੀ ਕਿ ਉਦਯੋਗ ਅਨਾਊਂਸਰ ਜੀ ਗਹਿਰੀ ਨੀਂਦ ਮੇ ਥੇ ਸ਼ਾਇਦ, ਯਹਾਂ ਇਤਨੀ ਬੜੀ ਗਲਤੀ, ਉਹਨਾਂ ਨੇ ਦੱਸਿਆ ਕਿ ਇਹ ਗਲਤੀ ਵੈਸੇ ਹੋਣੀ ਨਹੀਂ ਚਾਹੀਦੀ ਸੀ।
0: ਹਾਂ ਚਲੋ, ਆਪਾਂ ਇਹਨਾਂ ਦੀਆਂ ਭਾਵਨਾਵਾਂ ਦਾ ਸਵਾਗਤ ਕਰਦੇ ਹਾਂ। ਦਰਅਸਲ ਜਿਹੜਾ ਹੈ ਗੰਗਾਨਗਰ ਤੋਂ ਖਤ ਹੈ, ਜਿਸ ਵੀ ਸਰੋਤਾ ਨੇ ਲਿਖਿਆ, ਅਤੇ ਬੜੀ ਮਾਈਨਿਊਟਲੀ ਸ਼ਾਇਦ ਇਹਨਾਂ ਨੇ ਪ੍ਰੋਗਰਾਮ ਅਬਜ਼ਰਵ ਕੀਤਾ, ਅਤੇ ਗਲਤੀ ਹੋ ਜਾਂਦੀ ਹੈ, ਗਲਤੀ, ਇਨਸਾਨ ਗਲਤੀ ਦਾ ਪੁਤਲਾ, ਵਿਵਿਧ ਭਾਰਤੀ ਵਾਲਿਆਂ ਤੋਂ ਵੀ ਗਲਤੀ ਹੋ ਜਾਂਦੀ ਹੈ, ਆਪਾਂ ਵੀ ਗਲਤੀਆਂ ਕਰਦੇ ਹਾਂ, ਅਤੇ ਕੋਈ ਗੱਲ ਨਹੀਂ ਸਰ ਜੀ। ਤੇ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਲਗਾਤਾਰ ਸੁਣਿਆ ਕਰੋ, ਸਾਡੀਆਂ ਗਲਤੀਆਂ ਫੜਿਆ ਕਰੋ, ਤੇ ਅਸੀਂ ਉਹਨਾਂ ਨੂੰ ਸੁਧਾਰਿਆ ਵੀ ਕਰਾਂਗੇ
1: ਜੀ। ਤੇ ਨਾਲ ਹੀ 0154-42-3031 ਹੋ ਚੁੱਕਾ ਜੀ ਡਾਇਲ। ਹੈਲੋ,
3: ਹੈਲੋ,
1: ਨਮਸਕਾਰ ਜੀ, ਨਾਮ ਤੇ ਪਤਾ ਦੱਸ ਦਿਓ।
3: ਮੇਰਾ ਨਾਮ ਜੀ ਗੁਰਦੇਵ ਕੌਰ, ਸਵਾਈ ਮਹਿਮਾ, ਜ਼ਿਲ੍ਹਾ ਬਠਿੰਡਾ
1: ਜੀ। ਸਵਾਗਤ ਹੈ ਪ੍ਰੋਗਰਾਮ ਚ।
3: ਸਤਿ ਸ੍ਰੀ ਅਕਾਲ ਸਾਰੇ ਸਟਾਫ ਨੂੰ, ਮੇਰੇ ਦੋਨੇ ਹੱਥ ਜੋੜ ਕੇ ਬੇਟੇ
1: ਜੀ, ਸ਼ੁਕਰੀਆ। ਤੇ ਕੀ ਗੱਲ ਸਾਂਝੀ ਕਰੋਗੇ?
3: ਪੁੱਤ ਜਿੰਨੇ ਤੁਹਾਡੇ ਪ੍ਰੋਗਰਾਮ ਚੱਲੀ ਜਾਂਦੇ ਆ, ਬਾਹਲੇ ਸੋਹਣੇ ਆ ਪੁੱਤ, ਸਾਰੇ ਚੱਲੀ ਜਾਂਦੇ, ਮੈਂ ਸਾਰੇ ਨੱਚਣੇ ਸ਼ਾਮ ਨੂੰ ਸਾਰੇ ਸੁਣਦੇ, ਇੱਕ ਵਜੇ ਤੋਂ ਤੜਕੇ ਨੀ ਸੁਣਿਆ ਜਾਂਦਾ, ਜਿਹੜੀ ਤੜਕੇ ਸੱਜਰੀ ਸਵੇਰ ਆਉਂਦੀ ਆ ਨਾ, ਉਹ ਨੀ ਮੈਂ ਸੁਣਦੀ ਪ੍ਰੋਗਰਾਮ, ਬਸ ਧਰਮ ਕੀ ਚੱਲਦਾ, ਉਹਦੀ ਮਾਂ ਦਾ ਪਾਠ ਕਰ ਪੂਜਾ ਕਰਦੀ ਹੁੰਦੀ ਆ। ਸਾਰੇ ਤੁਹਾਡੇ ਪ੍ਰੋਗਰਾਮ ਸਾਰੇ ਸੁਣੀ ਜਾਂਦੀ ਆ, ਜਿਹੜੇ ਸ਼ਾਮ ਨੂੰ ਆਉਂਦੇ ਆ, ਬਸ 5:30-5 ਚੱਲਦੇ ਆ।
0: ਠੀਕ ਆ ਮਾਤਾ ਜੀ, ਠੀਕ ਆ, ਧੰਨਵਾਦ, ਧੰਨਵਾਦ।
3: ਹਾਂ ਪੁੱਤ, ਇੱਕ ਨਾ ਹਰੀਚੰਦ ਰਾਏ ਦੀ ਸੁਣਾ ਦੇ।

0: ਹਰੀਚੰਦਰ ਆਏ ਜੀ ਸੁਣਾ ਦਿਓ
1: ਉਹ ਰਾਜਾ ਹਰੀਸ਼ ਚੰਦਰ ਤੇ ਕਹਿੰਦੇ ਤੁਸੀਂ ਹਨਾ ਹਾਂ ਕੋਈ ਨੀ ਮਾਤਾ ਬਸ ਵਿਹਲੇ ਹੋ ਕੇ ਜਿਹੜਾ ਹੈਗਾ ਮੇਰੀ ਨੋਟ ਕੀਤਾ ਵਾ ਜਦੋਂ ਜਿਹੜਾ ਹੈਗਾ ਤੁਹਾਡੇ ਦਿਮਾਗ ਦੇ ਵਿੱਚ ਸੋਚ ਬਾਅਦ ਚ ਆਉਂਦੀ ਹੈ ਮੇਰੇ ਪਹਿਲਾਂ ਆ ਜਾਂਦੀ ਹੈ ਨੋਟ ਕੀਤਾ ਵਾ ਤੇਰਾ ਪੁੱਤ ਕੱਲਾ ਕੱਲਾ ਹੌਲੀ ਹੌਲੀ ਦਮ ਲੈ ਕੇ
0: ਸਾਰਾ
1: ਫੌਜ ਤਾਂ ਹੈਗੀ ਹੈ ਫੌਜ ਫੌਜ ਜਿਹੜੀ ਹੈਗੀ ਹੈ ਇਹਨਾਂ ਦਾ ਕੰਮ ਜਿਹੜਾ ਹੈਗਾ ਕਿਸਬ ਹੋਰ ਤਰ੍ਹਾਂ ਦਾ ਠੀਕ ਹੈ ਨਾ ਜਿਵੇਂ ਬਿਊਟੀ ਪਾਰਲਰ ਦੇ ਵਿੱਚ ਆਪਾਂ ਕਿਸੇ ਕੁੜੀ ਨੂੰ ਲੈ ਜਾਂਦੇ ਹਾਂ ਹਨਾ ਆਪਣੀ ਭੈਣ ਨੂੰ ਕਿਸੇ ਨੂੰ ਲੈ ਕੇ ਜਾਂਦੇ ਆ ਤੇ ਮੁੜ ਕੇ ਪਹਿਚਾਣ ਨਹੀਂ ਆਉਂਦੀ ਇਹ ਕੰਮ ਕਰਦੇ ਆ ਬਿਊਟੀ ਪਾਰਲਰ ਵਾਲਾ ਠੀਕ ਹੈ ਨਾ ਸੁਰਖੀ ਬਿੰਦੀ ਲਾ ਕੇ ਪ੍ਰੋਗਰਾਮ ਵਧੀਆ ਬਣਾਤਾ ਗਾਣੇ ਲਾ ਤੇ ਮਿਕਸਿੰਗ ਕਰਤੀ ਉਹ ਕਰਤਾ ਤੇ ਜਿਹੜਾ ਬੋਲਣਾ ਮਾਤਾ ਬੋਲਣ ਵਾਸਤੇ ਤਿਆਰੀ ਕਰਨੀ ਪੈਂਦੀ ਹੈ ਤੇਰੇ ਪੁੱਤ ਨੂੰ ਉਹ ਦੇਖਣ ਨੂੰ ਸੌਖਾ ਲੱਗਦਾ ਬੋਲਣ ਵਾਸਤੇ ਜ਼ੋਰ ਲੱਗਦਾ ਰਾਤਾਂ ਕਾਲੀਆਂ ਕਰਨੀਆਂ ਪੈਂਦੀਆਂ ਰਾਤ ਨੂੰ ਦੋ ਦੋ ਵਜੇ ਡੇਢ ਵਜੇ ਉੱਠ ਕੇ ਆਪਣਾ ਪੇਜ ਕਾਲੇ ਕਰਨੇ ਪੈਂਦੇ ਆ
0: ਪਤਾ ਹੀ ਆ ਜਿਹੜੇ ਵੀ ਕਰਦੇ ਨੇ ਇਹਨਾਂ ਪਤਾ ਲੱਗੇ ਨਾ ਇਹਨੀ ਮਿਹਨਤ ਹੁੰਦੀ
1: ਹੈ ਮਿਹਨਤ ਕਰਨੀ ਪੈਂਦੀ ਆ
0: ਮੈਂ ਇੱਕ ਅੱਧੇ ਦਿਨ ਤਾਂ ਹੀ ਆਉਣਾ ਹੈ ਕਿਤੇ ਮੈਨੂੰ ਉੱਥੇ ਵੜਨ ਨਾ ਦੇਣ
1: ਉਹਨੂੰ ਮਾਤਾ ਕਹਿ ਕਹਿ ਦਿੰਦੇ ਆ ਤੂੰ ਆਪਣਾ ਕਿੰਨੇ ਦਾ ਸਿਆਲ ਟਪਾ ਤੇ ਮੈਂ ਪੰਜੀਰੀ ਲੈ ਕੇ ਆਊਂਗੀ ਫਲਾਣਾ ਹੁਣ ਗਰਮੀਆਂ ਦੇ ਵਿੱਚ ਨਾ ਤੂੰ ਪਿੰਨੀਆਂ ਲੈ ਕੇ ਆ ਜੀ ਚੰਗਾ ਹਾਂ ਗੱਲਾਂ ਹੀ ਆ ਮਾਤਾ ਤੇਰੀਆਂ ਅਸੀਂ ਤਾਂ ਤੈਨੂੰ ਪਿੰਡੋਂ ਲੈ ਜਾਂਦੇ ਆ ਕੇ ਤੂੰ ਆਉਣ ਵਾਲੀ ਬਣ ਹਾਂ ਕਦੋਂ ਆਉਣਾ ਪਰਸੋਂ ਦੱਸ ਮੈਂ ਗੱਡੀ ਭੇਜ ਦੂੰਗਾ ਕਿੰਨੇ ਵਜੇ ਭੇਜਾਂ ਹਾਂ ਪਰਸੋਂ ਤੂੰ ਮੈਨੂੰ ਆਪਣਾ ਕੱਲ ਨੂੰ ਫੋਨ ਕਰ ਕੀ ਪੁੱਤ ਇੰਨੇ ਵਜੇ ਮੇਰੇ ਦਰਵਾਜੇ ਤੇ ਗੱਡੀ ਖੜੀ ਹੋਵੇ ਤੇਰਾ ਪੁੱਤ ਭੇਜ ਦੂਗਾ ਗੱਡੀ ਠੀਕ ਹੈ ਜੀ ਮਾਤਾ ਜੀ ਪੈਰੀ ਪੈਣਾ ਜੀ ਪੈਰੀ ਪੈਣਾ
2: ਜੀ ਤੇ ਵਟਸਐਪ ਰਾਹੀਂ ਜਿਹੜਾ ਖਤ ਇੱਕ ਹੋਰ ਆਇਆ ਸ਼ਾਮਿਲ ਕਰਦੇ ਆ ਜੀ ਆਪ ਇਹ ਪ੍ਰੋਗਰਾਮ ਹਮੇ ਬਹੁਤ ਅੱਛੇ ਲੱਗਤੇ ਹੈ ਕੋਈ ਕਮੀ ਨਹੀਂ ਹੈ ਕੱਲ ਜੋ ਪ੍ਰੋਗਰਾਮ ਹੈਲੋ ਫਰਮਾਇਸ਼ ਪੇਸ਼ ਕੀਆ ਗਿਆ ਉਸਮੇ ਦੋ ਕਮੀਆਂ ਨਜ਼ਰ ਆਈ ਇੱਕ ਤੋਂ ਇਹ ਕਿ ਬਹਿਨ ਸੀਮਾ ਕਟਾਰੀਆ ਜੀ ਨੇ ਆਪਣਾ ਨਾਮ ਨਹੀਂ ਬਤਾਇਆ ਜਬ ਪ੍ਰੋਗਰਾਮ ਸ਼ੁਰੂ ਹੁਆ ਏਕ ਪੰਦਰਾਂ ਸੇ ਦੋ ਵਜੇ ਤੱਕ ਹਮੇ ਮਾਲੂਮ ਹੀ ਨਹੀਂ ਚਲਾ ਕਿ ਪ੍ਰੋਗਰਾਮ ਕੌਣ ਪੇਸ਼ ਕਰ ਰਿਹਾ ਹੈ ਫਿਰ ਦੂਸਰਾ ਸੀਮਾ ਕਟਾਰੀਆ ਜੀ ਨੇ ਗਾਣੇ 50% ਹੀ ਸੁਣਾ ਰਹੇ ਥੇ ਯੇ ਕਮੀ ਮੁਝੇ ਲਗੀ ਮੈਂ ਮਾਫੀ ਚਾਹੂੰਗਾ ਔਰ ਬਾਕੀ ਸਭੀ ਕਾ ਟੈਕਨੀਕਲ ਸਟਾਫ ਕਾ ਸਾਰੇ ਸਟਾਫ ਕਾ ਧੰਨਵਾਦ ਇਹ ਖਤ ਕਿਹਨਾਂ ਨੇ ਲਿਖਿਆ ਉਹਨਾਂ ਨੇ ਨਾਮ ਨਹੀਂ ਲਿਖਿਆ ਮੈਨੂੰ ਪੂਰੇ ਪ੍ਰੋਗਰਾਮ ਦੇ ਵਿੱਚ ਮੈਨੂੰ ਨਜ਼ਰ ਨਹੀਂ ਆਇਆ ਖਤ
1: ਕਹਿੰਦੇ ਹੁੰਦੇ ਨਾ ਕਿ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਮੇਰਾ ਉਧਰ ਸੀਮਾ ਕਟਾਰੀਆ ਜੀ ਨੇ ਆਪਦਾ ਨਾਮ ਨਹੀਂ ਦੱਸਿਆ ਤੇ ਇੱਧਰ ਭਾਈ ਸਾਹਿਬ ਆਪਣਾ ਨਾਮ ਲਿਖਣਾ ਭੁੱਲ
2: ਗਏ ਇਸੇ ਤਰ੍ਹਾਂ ਹੀ ਗਲਤੀ ਹੁੰਦੀ ਹੈ
1: ਗਲਤੀ ਹੋ ਜਾਂਦੀ ਆ ਜਦੋਂ ਭਾਈ ਸਾਹਿਬ ਆਪਣਾ ਪ੍ਰੋਗਰਾਮ ਲਾਈਵ ਆਪਾਂ ਦੇ ਰਹੇ ਹੁੰਦੇ ਆ ਨਾ ਉਦੋਂ ਦਿਮਾਗ ਕਈ ਪਾਸੇ ਚੱਲਦਾ ਹੁੰਦਾ ਗਾ ਤੇ ਕੋਈ ਗੱਲ ਨਹੀਂ ਸੀਮਾ ਜੀ ਮਿਲਣਗੇ ਅਗਲੀ ਮੁਲਾਕਾਤ ਜਦੋਂ ਮੇਰੇ ਨਾਲ ਹੋਈ ਤਾਂ ਉਹਨਾਂ ਨੂੰ ਸਮਝਾ ਦਿਆਂਗੇ ਕਿ ਸਰੋਤਿਆਂ ਦੀ ਮੰਗ ਦੇ ਮੁਤਾਬਕ ਹੀ ਪ੍ਰੋਗਰਾਮ ਪ੍ਰੈਜ਼ੈਂਟ ਕੀਤੇ ਜਾਣ ਇੱਕ ਫੋਨ ਕਾਲ ਹੈ ਜੀ
2: ਜੀ ਹੈਲੋ
3: ਹੈਲੋ
2: ਨਮਸਕਾਰ ਸਰ ਆਪਣਾ ਨਾਮ ਦੱਸ ਦਿਓ
3: ਨਮਸਕਾਰ ਮਮਤਾ ਭੈਣ ਜੀ
2: ਜੀ
3: ਸਤਿ
1: ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ
3: ਮੈਂ ਰਾਜਕੁਮਾਰ ਬੋਲਦਾ ਜੀ
1: ਹਾਂਜੀ ਰਾਜਕੁਮਾਰ ਜੀ ਹਾਂਜੀ ਸਰ ਹਾਂਜੀ ਹੁਕਮ ਕਰੋ ਆਪਣਾ ਵਿਰਸਾ ਆਪਣਾ ਸਭਿਆਚਾਰ ਦੇ ਵਿਚ ਦਿਨ ਸੋਮਵਾਰ ਸ਼ਾਮ 5 ਵਜੇ ਪਹਿਲਾਂ ਦਾ ਤੁਹਾਨੂੰ ਸੁਣਾਵਾਂਗੇ ਨਛੱਤਰ ਛੱਤਾ ਸਾਹਿਬ ਤੇ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਚਾਂਦੀ ਰਾਮ ਚਾਂਦੀ ਜੀ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਉਸ ਤੋਂ ਬਾਅਦ ਬਾਈ ਜੀ ਤੁਹਾਨੂੰ ਸੁਣਾਵਾਂਗੇ ਜਗਮੋਹਨ ਕੌਰ ਤੇ ਕੇਦੀਪ ਸਾਹਿਬ ਜੀ ਦੀ ਆਵਾਜ਼ ਦੇ ਵਿੱਚ ਫੇਰ ਸੁਣਾਵਾਂਗੇ ਸਾਹਿਬ ਤੁਹਾਨੂੰ ਸੁਰਜੀਤ ਬਿੰਦ ਰੱਖਿਆ ਸਾਹਿਬ ਜੀ ਦੀ ਆਵਾਜ਼ ਦੇ ਵਿੱਚ ਫੇਰ ਗੱਲ ਸੁਣਨਾ ਰਾਜਕੁਮਾਰ ਗੱਲ ਤਾਂ ਸੁਣਨਾ ਫੇਰ ਸੁਣਾਵਾਂਗੇ ਸਦੇਸ਼ ਕੁਮਾਰੀ ਸੁਰਾਂ ਦੀ ਰਾਣੀ ਉਹਦੀ ਕਹਾਣੀ ਤੇ ਉਹ ਤੋਂ ਬਾਅਦ ਦਿਦਾਰ ਸੰਧੂ ਦਾ ਵੀ ਨੰਬਰ ਲਾ ਦਿਆਂਗੇ ਵੀਰੇ
3: ਅਮਨੀਤ ਕੌਰ ਜੀ ਨੂੰ ਵੀ ਇੱਕ ਮਹੀਨੇ ਦੇ ਵਿਚ ਕੁਛ ਵੀ ਪ੍ਰੋਗਰਾਮ ਹਾਰਡ ਪੀਤੀਆਂ ਜਾਂ ਪ੍ਰੋਗਰਾਮ ਦੇ ਵਿਚ ਲਿਆ ਕਰੋ ਆਵਾਜ਼ ਬਹੁਤ ਵਧੀਆ ਜੀ ਉਹਨਾਂ ਦੀ
1: ਆਵਾਜ਼ ਨੋ ਡਾਊਟ ਬਹੁਤ ਵਧੀਆ ਅਨੁਮੀਤ ਡਾਕਟਰ ਅਨੁਮੀਤ ਦੇ ਰਜੇਵੇ ਜਿਹੜੇ ਹੈਗੇ ਬਹੁਤ ਜ਼ਿਆਦਾ ਠੀਕ ਹੈ ਨਾ ਉਹ ਇੱਥੇ ਪੜ੍ਹਾਉਂਦੇ ਵੀ ਨੇ ਬਾਹਰ ਆਪਣਾ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਨੇ ਉਹ ਤੇ ਸਾਡੇ ਕੋਲ ਤਾਂ ਵਿਚਾਰੇ ਜਿਹੜਾ ਹੈਗਾ ਇੱਕ ਸ਼ੌਂਕ ਕਰਕੇ ਤੇ

0: ਆਪਣਾ ਜਿਹਨੂੰ ਕਹਿ ਲਈਏ ਕਿ ਜਦੋਂ ਉਹਨਾਂ ਦੀ ਡਿਊਟੀ ਲਾ ਦਿੰਦੇ ਆ ਤਾਂ ਆਉਂਦੇ ਆ, ਠੀਕ ਹੈ ਨਾ, ਉਹਨਾਂ ਕੋਲ ਟਾਈਮ ਘੱਟ ਹੁੰਦਾ ਵੀਰ ਜੀ।
1: ਹਾਂਜੀ ਹਾਂਜੀ, ਇੱਕ ਸਰ ਜੀ ਜਿਹੜੇ ਜੀ ਹੈਗੇ ਨਾ ਉਹਨਾਂ ਦੇ ਬਾਰੇ ਕਹਿਣਾ ਸੀ ਤੁਹਾਨੂੰ
0: ਜੀ,
1: ਵੀ ਉਹਨਾਂ ਜਿਵੇਂ ਕੋਈ ਵੀ ਮੰਨ ਕੇ ਚੱਲੋ ਕੋਈ ਗੁਰੂਆਂ ਦਾ ਦਿਨ ਹੁੰਦਾ ਜਾਂ ਸ਼ਹੀਦ ਭਗਤ ਸਿੰਘ ਜੀ ਦਾ ਜਾਂ ਤੁਸੀਂ ਹੋਰ ਆਪਣੇ ਜਿਹੜੇ ਸ਼ਹੀਦ ਹੋਏ ਆ ਕੁਰਬਾਨੀ ਕੀ ਦਿੱਤੀ ਹੈ ਦੇਸ਼ ਵਾਸਤੇ ਦਿੱਤੀ ਹੈ, ਹਾਂਜੀ ਆਜ਼ਾਦੀ ਵਾਸਤੇ, ਤੇ ਉਹਨਾਂ ਨੂੰ ਕਹੀਦਾ ਵੀ ਉਹਨਾਂ ਦਾ ਕੋਈ ਗੀਤ ਸੁਣਾਓ, ਉਹ ਕਹਿ ਦਿੰਦੇ ਆ ਜੀ ਸ਼ਾਮ ਸੁਹਾਣੀ ਦਾ, ਨਹੀਂ ਜੀ ਕੋਈ ਹੋਰ ਸੁਣੋ, ਉਦੋਂ ਮੰਨ ਜਾ ਹੋ ਜਾਂਦਾ ਵੀ
0: ਜਦੋਂ ਵਿਸ਼ੇਸ਼ ਦਿਹਾੜਾ ਹੋਵੇ ਖਾਸ ਇਸ ਮੌਕੇ ਤਾਂ ਸਰੋਤਿਆਂ ਦੀ ਮੰਗ ਪੂਰੀ ਕਰਨੀ ਚਾਹੀਦੀ, ਕੋਈ ਗੱਲ ਨੀ ਬਾਈ ਜੀ ਕਰ ਦਿਆਂਗੇ ਕੰਬਲ ਕੁੱਟੋ ਦੀ।
1: ਹਾਂਜੀ ਸ਼ੁਕਰੀਆ ਸਰ ਜੀ,
0: ਠੀਕ ਹੈ ਬਾਈ ਜੀ, ਠੀਕ ਹੈ
2: ਜੀ, ਬਹੁਤ ਬਹੁਤ ਸ਼ੁਕਰੀਆ। ਸਮਾਂ 12:33 ਤੇ 28 ਸਕਿੰਟ ਦਾ। ਅਗਲਾ ਖਾਤਾ ਹੈ ਜੀ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਬੁੱਧਵਾਰ ਨੂੰ ਦੁਪਹਿਰ 1:15 ਤੇ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ ਸਤਿੰਦਰ ਸਰਤਾਜ ਤੇ ਬਹੁਤ ਵਧੀਆ ਲੱਗਾ।
0: ਹਾਂ ਮਮਤਾ, ਕਿਆ ਬਾਤ ਹੈ, ਇਹ ਡੌਲੀ ਨਾ ਡੌਲੀ ਛਾਈ ਪਈ ਆ, ਛਾਈ ਪਈ ਆ, ਛਾਈ ਪਈ ਆ, ਤੇ ਤੂੰ ਦੇਖ ਲਾ ਮੰਨਦੀ ਨੀ, ਮੰਨਦੀ ਨੀ ਹਜੇ ਵੀ, ਤੇ ਇਹ ਜਮਾ ਜਿਹਨੂੰ ਕਹਿ ਦਈਏ ਨਾ ਕਿ ਬਰਫ ਚਲਾਈ ਵੀ ਸੀ, ਖੂੰਜੇ ਜੇ ਚਲਾਈ ਵੀ ਸੀ, ਮੈਂ ਜਦੋਂ ਚਾਰਜ ਲਿਆ ਗਾ, ਠੀਕ ਹੈ ਨਾ, ਕੋਈ ਸੀਮਾ ਨੂੰ ਜਾਣਦਾ ਤੱਕ ਨੀ ਸੀ, ਤੇ ਬਹੁਤ ਪੁਰਾਣੀ ਅਨਾਊਂਸਰ ਹੈ ਤੇ ਆਪਦੀ ਮਿਹਨਤ ਸਦਕਾ,
2: ਪਹਿਲਾਂ
0: ਹਾਂ ਹੱਲਾ ਸ਼ੇਰੀ ਸਦਕਾ, ਤੇ ਹੁਣ ਡੌਲੀ ਸੀਮਾ ਮਹਿਰਾ ਛਾਈ ਹੋਈ ਹੈ। ਹਜੇ ਵੀ ਜੇ ਥੋੜਾ ਜਾ ਮਿਹਨਤ ਆਲੇ ਪਾਸੇ ਧਿਆਨ ਦੇਵੇ, ਹਜੇ ਵੀ ਝੁਕਾ ਜਾ ਕਿਸੇ ਹੋਰ ਪਾਸੇ ਕਰਦੀ ਆ, ਠੀਕ ਹੈ ਨਾ, ਤੇ ਜੇ ਕੰਸਨਟ੍ਰੇਟ ਕਰੇ ਆਪਦੇ ਕੰਮ ਤੇ ਤਾਂ ਕਾਮਯਾਬ ਰਹੂਗੀ, ਨਹੀਂ ਤਾਂ ਫਿਰ ਖੂੰਜੇ ਤਾਂ ਲੱਗ ਹੀ ਜਾਂਦਾ, ਰੱਬ ਹੀ ਲਾ ਦਿੰਦਾ
2: ਜੀ। ਤੇ ਉਹਨਾਂ ਨੇ ਕਿਹਾ ਜੀ ਉਸੇ ਦਿਨ ਸੁਰੀਲੀ ਦੁਪਹਿਰ ਕਿਰਨਪਾਲ ਜੀ ਨੇ ਬਹੁਤ ਵਧੀਆ ਪੇਸ਼ ਕੀਤਾ, ਅੱਜ ਦਾ ਸੱਜਰੀ ਸਵੇਰ ਰਾਕੇ ਸਰਦਾਂ ਦੇ ਗੀਤ ਪਟਾਰਾ ਸੁਖਦੀਪ ਨੇ ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਪੇਸ਼ ਕੀਤਾ, ਬਾਕੀ ਦੇ ਪ੍ਰੋਗਰਾਮ ਸਾਰੇ ਹੀ ਵਧੀਆ ਚੱਲ ਰਹੇ ਨੇ। ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ।
0: ਹਾਂਜੀ ਸੁਖਪਾਲ ਜੀ ਧੰਨਵਾਦ, ਪਹਿਲਾਂ ਤਾਂ ਤੁਸੀਂ ਜਿਹੜਾ ਹੈਗਾ ਵਿਸਥਾਰ ਦੇ ਨਾਲ ਖੱਤ ਲਿਖਿਆ ਤੇ ਸਾਡੇ ਸਾਰੇ ਕੰਪੀਅਰਸ ਦੀ ਹੌਸਲਾ ਅਫਜ਼ਾਈ ਕੀਤੀ। ਜੁੜੇ ਰਹੋ ਸਾਡੇ ਨਾਲ ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਸ। ਇੱਕ ਫੋਨ ਕਾਲ ਹੈ ਮਮਤਾ ਜੀ,
2: ਜੀ ਇਸ ਫੋਨ ਕਾਲ ਤੋਂ ਬਾਅਦ ਆਪਾਂ ਸਰ ਕੁਝ ਸੰਦੇਸ਼ ਵੀ ਸੁਣਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਨਾਮ ਤੇ ਪਤਾ ਦੱਸ ਦਿਓ।
3: ਫੁੱਲੋ ਮਿੱਠੀ ਤੋਂ ਜੀ।
2: ਜੀ ਸਵਾਗਤ ਹੈ ਫੁੱਲੋ ਮਿੱਠੀ ਵਾਲਿਆਂ ਦਾ,
0: ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ।
3: ਹਾਂਜੀ, ਤੇ ਡਾਕਟਰ ਦਾ ਪ੍ਰੋਗਰਾਮ ਵੀ ਬਹੁਤ ਵਧੀਆ ਸੀਗਾ ਜੀ।
0: ਡਾਕਟਰ ਦਾ ਪ੍ਰੋਗਰਾਮ ਵੀ ਵਧੀਆ, ਕੱਲ ਵਾਲਾ ਸੁਣਿਆ ਸੀਗਾ?
3: ਹਾਂ ਕੱਲ ਵਾਲਾ ਸੁਣਿਆ ਸੀਗਾ ਜੀ, ਸਾਰੇ ਪ੍ਰੋਗਰਾਮ ਸੁਣਦੇ
0: ਪਰਿਵਾਰ ਸੀ। ਕੱਲ ਕੀ ਸੀ ਬੇਦੀ ਸਾਹਿਬ?
3: ਉਹ ਡਾਕਟਰ ਨੇ ਸਲਾਹ ਦਿੱਤੀ ਸੀ ਸਾਰੀ ਉਹਦੇ ਬਾਰੇ ਜੀ।
0: ਕਰ ਕਰ ਦੇ ਸਲਾਹ ਦਿੱਤੀ ਸੀ?
3: ਹਾਂ ਜੀ, ਉਹਦੇ ਖੰਗ ਬਾਰੇ ਜੀ, ਸੁੱਕ ਬਾਰੇ ਜੀ।
0: ਹਾਂ ਕੱਲ ਜਿਹੜਾ ਹੈਗਾ ਅਸਮਾ, ਅਸਮਾ ਡੇ, ਤੂੰ ਯਾਰ ਸੁਣਦਾ ਬਹੁਤ ਵਧੀਆ ਯਾਰ, ਮੈਂ ਮੰਨ ਗਿਆ ਬੇਟੀ ਤੇ ਨਾ ਯਾਰੀ ਹੈ, ਦਿਲੋਂ ਯਾਰੀ ਹੈ ਵੀਰੇ, ਹਾਂ ਫਿਰ ਤੈਨੂੰ ਗਾਣਾ ਸੁਣਾਉਣੇ ਆ, ਤੈਨੂੰ ਹੁਣ ਗਾਣਾ ਸੁਣਾਉਣੇ ਆ, ਠੀਕ ਹੈ ਨਾ, ਸੁਣ ਕਾਟੋਣੀ, ਤੈਨੂੰ ਗਾਣਾ ਨਵਾਂ ਸੁਣਾ ਦਿੰਦੇ ਆ, ਉਹ ਇੱਕ ਕੁੜੀ ਕੂੰਜ ਵਰਗੀ, ਸੁਣਦਾ?
3: ਹਾਂਜੀ,
0: ਉਹ ਇੱਕ ਕੁੜੀ ਕੂੰਜ ਵਰਗੀ, ਉਹ ਸਾਨੂੰ ਰੋਗੀ ਜਿਹੇ ਕਰ ਗਈ, ਇੱਕ

0: ਉਹਦੇ ਵਰਗੀ
1: ਕਰ ਲਈ,
0: ਉਹਦੇ ਵਰਗੀ ਕੋਈ ਸੋਹਣੀ ਤੇ ਕੋਈ ਲੰਬੀ ਨਹੀਂ, ਉਸ ਵਰਗੀ ਧੀ ਕਿਸੇ ਮਾਣੇ ਜਮੀਨੀ ਉਹਦੇ

0: ਬੂੰਦੇ ਸੀ ਬਰਾੜਾ
1: ਦੇਖਣ
0: ਨਹੀਂ ਪਾਏ ਬੂੰਦੇ ਸੀ ਤੇ ਰੋਜ ਮੁਕਾਬਲੇ ਹੁੰਦੇ ਸੀ ਹੁਣ ਬੈਠੇ ਇੱਥੇ ਫੱਟ ਜਿਗਰ ਦੇ ਸੀਨਿਆਂ ਮਮਤਾ ਰੱਬ ਵਾਂਗੂ ਨਾ ਲੈ ਕੇ ਜੱਟੀ ਦਾ ਜੀਨੇ ਆ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: जी प्रोग्राम्स रोता मंच समा 12:41:19 ਦਾ
1: ਜੀ
0: ਤੇ WhatsApp ਰਾਹੀਂ ਖਤ ਲੈਨੇ ਆ ਜੀ ਜਿਹੜਾ 77173 73146 ਤੇ ਆਇਆ ਹੋਇਆ ਪਿੰਡ ਕੋਟਸ਼ਮੀਰ ਤੋਂ ਜਥੇਦਾਰ ਪਿਆਰਾ ਸਿੰਘ ਮੇਜਰ ਸਿੰਘ ਪੰਜੂ ਪ੍ਰਗਟ ਸਿੰਘ ਢਿੱਲੋਂ ਲਕਸ਼ਮਣ ਸਿੰਘ ਸਮਾਲਸਰ ਸੁਖਦੀਪ ਗਿੱਲ ਇਹਨਾਂ ਨੇ ਸਾਰਿਆਂ ਨੇ ਰਲ ਮਿਲ ਕੇ ਖਤ ਲਿਖਿਆ ਕਹਿੰਦੇ ਜੀ ਅੱਜ ਸਰ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ ਰਾਖੇ ਸਰਹੱਦਾਂ ਦੇ ਗੀਤ ਪਿਟਾਰਾ ਸੁਖਦੀਪ ਕੌਰ ਨੇ ਕਮਾਲ ਪੇਸ਼ ਕੀਤਾ ਬੱਲੇ ਬੱਲੇ ਹੋ ਗਈ ਇਸ ਦੇਵੀ ਕੁੜੀ ਦਾ ਧੰਨਵਾਦ ਮੰਗਲਵਾਰ ਸਰੋਤਾ ਮੰਚ ਸਤਪਾਲ ਬਰਾੜ ਸੀਮਾ ਮਹਿਰਾ ਜੀ ਨੇ ਵਧੀਆ ਪੇਸ਼ ਕੀਤਾ 5 ਭਗਵਤ ਗੀਤਾ ਸ਼ਰਮਾ ਜੀ ਨੇ ਵਧੀਆ ਪੇਸ਼ ਕੀਤਾ ਬੁੱਧਵਾਰ ਅੰਮ੍ਰਿਤ ਵੇਲਾ ਕਬੀਰ ਜੀ ਦੇ ਸ਼ਲੋਕ ਗੀਤ ਪਿਟਾਰਾ ਦੀਪਾ ਛਾਬੜਾ ਨੇ ਚੰਗੇ ਪੇਸ਼ ਕੀਤੇ ਉਸ ਤੋਂ ਬਾਅਦ ਬੁੱਧਵਾਰ 12:30 ਕਹਿੰਦੇ ਘਰ ਪਰਿਵਾਰ ਦੇ ਵਿਚ ਹੋਮਿਓਪੈਥਿਕ ਦਵਾਈਆਂ ਦੀ ਜਾਣਕਾਰੀ ਡਾਕਟਰ ਅਮਨਦੀਪ ਜੀ ਨੇ ਵਧੀਆ ਜਾਣਕਾਰੀ ਦਿੱਤੀ ਮਨਦੀਪ ਰਜੌਰਾ ਜੀ ਨੇ ਪ੍ਰੋਗਰਾਮ ਹੋਸਟ ਕੀਤਾ ਸਤਿੰਦਰ ਸਰਤਾਜ ਫਿਲਮੀ ਅਫਸਾਨੇ ਔਰ ਤਰਾਨੇ ਸਾਨੂੰ ਵਧੀਆ ਲੱਗਾ ਵੀਰਵਾਰ ਸਾਹ ਦੀਆਂ ਬਿਮਾਰੀਆਂ ਬਾਰੇ ਡਾਕਟਰ ਜੌੜਾ ਨੇ ਵਧੀਆ ਜਾਣਕਾਰੀ ਦਿੱਤੀ ਖੁਸ਼ਪ੍ਰੀਤ ਸ਼ੇਰ

0: ਦਿਲ ਮੁਲਾਕਾਤੀ ਰਹੇ ਇਸ ਪ੍ਰੋਗਰਾਮ ਦੇ ਵਧੀਆ ਉਹਨਾਂ ਦੀ ਪੇਸ਼ਕਸ਼ ਰਹੀ ਸ਼ਾਮ ਸੁਹਾਨੀ ਪੰਜ ਪਾਣੀਆਂ ਦੇ ਗੀਤ ਸਾਨੂੰ ਬਹੁਤ ਵਧੀਆ ਲੱਗਾ ਯੁਵਾਣੀ ਦੇ ਤਹਿਤ ਪੰਜਾਬ ਐਂਡ ਸਿੰਧ ਬੈਂਕ ਵਿੱਚ ਨੌਕਰੀਆਂ ਇਹ ਇੱਕੋ ਹੀ ਪੇਜ ਉਹਨਾਂ ਦਾ ਆਇਆ ਤਾਂ ਬਸ ਇੱਥੋਂ ਤੱਕ ਹੀ ਲਿਖਿਆ ਉਹਨਾਂ ਨੇ ਦੂਸਰਾ ਪੇਜ ਸ਼ਾਇਦ ਅਜੇ ਲਿਖ ਭੇਜਣਾ ਰਹਿ ਗਿਆ ਉਹਨਾਂ ਦਾ
1: ਹਾਂ ਯੂਥ ਪ੍ਰੋਗਰਾਮ ਦੀ ਗੱਲ ਕਰ ਰਿਹਾ ਯੂਥ ਪ੍ਰੋਗਰਾਮ ਦੇ ਵਿੱਚ ਰਜੌਰਾ ਸਾਹਿਬ ਨੇ ਜਿਹੜਾ ਹੈਗਾ ਸੀਨੀਅਰ ਮੈਨੇਜਰ ਸਾਹਿਬ ਸੀਗੇ ਤੇ ਉਹਨਾਂ ਨੂੰ ਬੁਲਾਇਆ ਸੀਗਾ ਕਿ ਬੈਂਕਿੰਗ ਦੀ ਤਿਆਰੀ ਬਾਰੇ ਬਹੁਤ ਵਧੀਆ ਜਾਣਕਾਰੀ ਭਰਪੂਰ ਪ੍ਰੋਗਰਾਮ ਸੀ ਇਹਦੇ ਤੋਂ ਇਲਾਵਾ ਹੈਲੋ ਡਾਕਟਰ ਦੇ ਵਿੱਚ ਆਪਣੀ ਛੋਟੀ ਭੈਣ ਖੁਸ਼ਪ੍ਰੀਤ ਸ਼ੇਰ ਗਿੱਲ ਨੇ ਉਹ ਤਾਂ ਪਰਫੈਕਟ ਆ ਮਾਸਟਰ ਆਪਣੇ ਜਿਹੜੀ ਫੀਲਡ ਦੇ ਵਿੱਚ ਤੇ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬਹੁਤ ਬੀਬੀ ਕੁੜੀ ਹੈ ਉਹਨਾਂ ਨੇ ਕੱਲ ਜਿਹੜਾ ਹੈਗਾ ਬਹੁਤ ਵਧੀਆ ਪ੍ਰੈਜੈਂਟੇਸ਼ਨ ਕੀਤੀ ਡਾਕਟਰ ਸਾਹਿਬ ਦੀ ਵੀ ਪਰਫਾਰਮੈਂਸ ਬਹੁਤ ਵਧੀਆ ਸੀ ਉਹਦੇ ਲਈ ਵਧਾਈ ਦੇ ਪਾਤਰ ਨੇ ਦੀਪਾ ਛਾਬੜਾ ਦੀ ਤਾਰੀਫ ਕੀਤੀ ਸਾਰੀਆਂ ਭੈਣਾਂ ਦੀ ਕੀਤੀ ਸੁਖਦੀਪ ਦੀ ਤਾਰੀਫ ਆਈ ਹੈ ਸਾਰੇ ਮਿਹਨਤ ਕਰ ਰਹੇ ਨੇ ਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ
0: ਜੀ ਤੇ ਨਾਲ ਹੀ 0154-2340-341 ਹੈ ਜੀ ਡਾਇਲ ਹੈਲੋ
2: ਹੈਲੋ
0: ਨਮਸਕਾਰ ਜੀ ਨਾਮ ਤੇ ਪਤਾ ਦੱਸ ਦਿਓ
2: ਨਮਸਕਾਰ ਜੀ ਮੇਰਾ ਨਾਮ ਮੰਗਲ ਸਿੰਘ ਖਾਲਸਾ ਪਿੰਡ ਸੇਖੂ ਜ਼ਿਲ੍ਹਾ ਬਠਿੰਡਾ
0: ਸਰ ਸਵਾਗਤ ਹੈ ਕੀ ਕਹਿਣਾ ਚਾਹੋਗੇ
2: ਬੇਨਤੀ ਹੈ ਜੀ ਆਪਣੇ ਸ਼ਰਮਾ ਜੀ ਹੈ
1: ਜੀ
2: ਤੇ ਭੈਣ ਜੀ ਤੁਹਾਨੂੰ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਡੀ ਉਮਰ ਬਹੁਤ ਲੰਮੀ ਕਰੇ ਸੱਚੇ ਪਾਤਸ਼ਾਹ ਕਿਰਪਾ ਰੱਖੇ ਤੁਹਾਡੇ ਤੇ ਬਹੁਤ ਸੋਹਣਾ ਪ੍ਰੋਗਰਾਮ ਆ ਤੁਹਾਡਾ ਜੀ ਸ਼ਰਮਾ ਜੀ ਜਿਹੜਾ ਤੁਸੀਂ ਇੱਕ ਦਿਨ ਜੱਗਾ ਸੁਣਾਇਆ ਸੀ ਜੱਗੇ ਦਾ
1: ਜੱਗਾ ਇਤਿਹਾਸ ਜੀ ਜੀ
2: ਉਹ ਬਹੁਤ ਸੋਹਣੀ ਚੀਜ਼ ਸੀ ਜੀ ਉਹ ਹਰੇਕ ਬੰਦੇ ਨੂੰ ਪਤਾ ਨਹੀਂ ਸੀ ਉਹਦੇ ਬਾਰੇ ਵੀ ਉਹਦੀ ਕਿੱਥੇ ਭੈਣ ਵਿਆਹੀ ਹੈ ਕਿਹੜੀ ਲੜਕੀ ਸੀ ਉਹਦੀ ਕਦੋਂ ਜੰਮਿਆ ਸੀ ਕਿਹੜੇ ਪਿੰਡ ਦਾ ਸੀ ਉਹ
1: ਜੀ
2: ਕੀ ਉਹਦੀ ਮਾਤਾ ਦਾ ਨਾਂ ਸੀ ਤੁਸੀਂ ਸਾਰਾ ਇਤਿਹਾਸ ਸੁਣਾਇਆ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ
1: ਧੰਨਵਾਦ ਜੀ ਤੁਹਾਡਾ ਤੇ ਤੁਸੀਂ ਜਿਹੜਾ ਹੈਗਾ ਸਾਡੇ ਲਈ ਜਿਹੜਾ ਹੈਗਾ ਅਰਦਾਸ ਕੀਤੀ ਹੈ ਮੇਰੇ ਤੇ ਮਮਤਾ ਜੀ ਲਈ ਤੇ ਅਸੀਂ ਵੀ ਸਰਬੱਤ ਦੇ ਭਲੇ ਲਈ ਅਰਦਾਸ ਕਰਦੇ ਹਾਂ ਵੀਰ ਜੀ ਖਾਲਸਾ ਜੀ ਤੁਸੀਂ ਵੀ ਚੜ੍ਹਦੀ ਕਲਾ 'ਚ ਰਹੋ ਤੁਹਾਡਾ ਪਰਿਵਾਰ ਚੜ੍ਹਦੀ ਕਲਾ 'ਚ ਰਹੇ ਆਪਾਂ ਇਸੇ ਤਰ੍ਹਾਂ ਹੀ ਰਲ ਮਿਲ ਕੇ ਇੱਕ ਦੂਸਰੇ ਦਾ ਹੌਸਲਾ ਵਧਾਉਂਦੇ ਰਹੀਏ ਤੇ ਤੁਸੀਂ ਤਾਰੀਫ ਕੀਤੀ ਜੱਗਾ ਸੂਰਮਾ ਇਹ ਲੋਕ ਕਿੱਸਾ ਲੋਕ ਗਾਥਾ ਸੀਗੀ ਤੇ ਇਹਨੂੰ ਬਾਖੂਬੀ ਮੇਰੇ ਪਿਆਰੇ ਦੋਸਤ ਸਤਪਾਲ ਬਰਾੜ ਜੀ ਮੇਰੇ ਸਾਹਮਣੇ ਹੀ ਬੈਠੇ ਆ ਜਿੰਨੀਆਂ ਵੀ ਲੋਕ ਗਾਥਾਵਾਂ ਲੋਕ ਕਿੱਸੇ ਮੈਂ ਬਣਾਏ ਉਹ ਸਤਪਾਲ ਦੀ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ ਜਿਉਣਾ ਮੌੜ ਹੋ ਗਿਆ ਆਪਣਾ ਮਿਰਜ਼ਾ ਸਾਹਿਬਾ ਹੋ ਗਿਆ ਸੋਹਣੀ ਮਹੀਵਾਲ ਠੀਕ ਹੈ ਨਾ ਸਾਰੇ ਜਿੰਨੇ ਹੀਰੋਜ਼ ਹੈ ਆਪਣੇ ਜਾਂ ਹੀਰੋਇਨਸ ਰਹੀਆਂ ਲੋਕ ਕਿੱਸਿਆਂ ਦੇ ਵਿੱਚ ਉਹਨਾਂ 'ਤੇ ਇਹ ਪ੍ਰੋਗਰਾਮ ਪੇਸ਼ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ ਦੁੱਲਾ ਪੱਟੀ ਸੁਣੋਗੇ ਆਪਣਾ ਪਿੰਡਾਂ ਵਾਲੇ ਤੇ ਸ਼ਹਿਰਾਂ ਵਾਲਾ ਪ੍ਰੋਗਰਾਮ ਜਿਹੜਾ ਆਪਣਾ ਚੱਲਦਾ ਸ਼ਹਿਰਾਂ ਵਾਲੇ ਦੇ ਵਿੱਚ ਤੇ ਇੱਕ ਕਿੱਸਾ ਨਲ ਦਮਯੰਤੀ ਨਲ ਦਮਯੰਤੀ ਐਤਵਾਰ ਨੂੰ ਅਸੀਂ ਸੁਣਾਵਾਂਗੇ
2: ਇੱਕ ਸੱਸੀ ਪੁੰਨੂ ਸੁਣਾਇਆ ਤੁਸੀਂ ਜੀ ਸੱਸੀ ਪੁੰਨੂ ਬਾਰੇ ਵੀ ਦੱਸਿਓ ਬਹੁਤ ਸੋਹਣਾ ਸੀ
1: ਹਾਂ ਨਹੀਂ ਸਾਰੇ ਮੈਕਸੀਮਮ ਮੈਂ ਪੇਸ਼ ਕਰਤੇ ਉਹ ਵਿੱਚੋਂ ਸਕਿੱਪ ਹੋ ਜਾਂਦੇ ਆ ਆਪਣਾ ਖਾਲਸਾ ਜੀ ਤੇ ਉਹ ਤੇ ਮਿਹਨਤ ਕਰਨੀ ਪੈਂਦੀ ਹੈ ਨਲ ਦਮਯੰਤੀ ਤੇ ਬਹੁਤ ਮਿਹਨਤ ਨਾਲ ਕਿੱਸਾ ਤਿਆਰ ਕੀਤਾ ਤੇ ਇੱਕ ਮਮਤਾ ਤੇ ਮੈਂ ਸੈਫੁਲ ਮਲੂਕ ਜਿਹੜਾ ਹੈਗਾ ਤਿੰਨ ਐਪੀਸੋਡ ਆਉਣਗੇ ਲੋਕਾਂ ਨੂੰ ਪਤਾ ਨਹੀਂ ਸੀ
2: ਕਰਨੀ ਸੱਚੇ ਪਾਤਸ਼ਾਹ ਤੁਹਾਨੂੰ ਰੰਗ ਭਾਗ ਲਾਵੇ ਬੇਰਾ ਕਰੇ ਸਿਰ ਤੇ ਮਿਹਰ ਪਿਆ ਹੱਥ ਰਹੇ ਤੁਹਾਡੇ ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ ਤੇ ਇੱਕ ਜਿਹੜਾ ਕਾਲ ਉਸਤਾਲਾ ਉਹ ਵੀ ਤੁਹਾਡਾ ਬਹੁਤ ਬੜਾ ਬਹੁਤ ਬੜਾ ਧੰਨਵਾਦ ਆ ਤੁਹਾਡਾ ਜਿਹੜਾ ਗੁਰਸਿੱਖੀ ਬਾਰੇ ਇਤਿਹਾਸ ਬਾਰੇ ਦੱਸ ਰਿਹਾ
1: ਹਾਂ ਉਹ ਜੀ ਖਾਲਸਾ ਜੀ ਜਿਹੜਾ ਹੈਗਾ ਮੈਂ ਤਾਂ ਨਿਮਾਣਾ ਵੱਡੇ ਵੱਡੇ ਵਿਦਵਾਨਾਂ ਤੋਂ ਗਲਤੀਆਂ ਹੋ ਜਾਂਦੀਆਂ ਪਾਠੀਆਂ ਤੋਂ ਗਲਤੀਆਂ ਜਾਂਦੀਆਂ ਉਹਨੂੰ ਧਿਆਨ ਨਾਲ ਸੁਣਿਆ ਕਰੋ ਜੇ ਹਾਂ ਦਾਸ ਵੱਲੋਂ ਕੋਈ ਗਲਤੀ ਹੁੰਦੀ ਹੈ ਠੀਕ ਹੈ ਨਾ ਉਚਾਰਨ ਚ ਕਈ ਵਾਰੀ ਆਪਣਾ ਆਪਦੇ ਉਨੀ ਤੋਂ ਕੋਸ਼ਿਸ਼ ਹੁੰਦੀ ਹੈ
2: ਨਹੀਂ ਬਹੁਤ ਸੋਹਣਾ ਬਹੁਤ
1: ਹਾਂ ਕਈ ਵਾਰੀ ਉਚਾਰਨ ਨੂੰ ਦੇ ਵਿੱਚ ਮੇਰੇ ਤੋਂ ਖਾਮੀ ਹੋ ਜੇ ਤਾਂ ਜਿਹੜਾ ਹੈਗਾ ਮੈਂ ਬਾਅਦ ਦੇ ਵਿੱਚ ਤਾਂ ਅਰਦਾਸ ਕਰਦਾ ਹੀ ਹੁੰਦਾ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਕਿ ਭੁੱਲ ਚੁੱਕ ਮਾਫ਼ ਕਰੀ ਦਾਤਾ ਪਰ ਸਾਨੂੰ ਆਪਣੇ ਲੜ ਲਾਈ ਰੱਖੀ ਕਿਉਂਕਿ ਇਹ ਜਿਹੜਾ ਹੈਗਾ ਮੈਂ ਕੁਛ ਨਹੀਂ ਕਰ ਸਕਦਾ ਮੇਰੀ ਟੀਮ ਕੁਛ ਨਹੀਂ ਕਰ ਸਕਦੀ ਇਹ ਜਿਹੜੀ ਹੈਗੀ ਹੈ ਸੇਧ ਹੀ ਸਾਨੂੰ ਸਾਡੇ ਤੇ ਹੱਥ ਹੀ ਆਪਣਾ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰੱਖਿਆ ਸਾਰੇ ਗੁਰੂਆਂ ਦੀ ਮਿਹਰ ਹੈ ਕਿ ਤੁਸੀਂ ਕਾਕਾ ਇਹ ਪ੍ਰੋਗਰਾਮ ਵੀ ਕਰੋ ਹਰ ਅਕਾਲ ਉਸਤਤ ਦੇ ਵਿੱਚ ਕੋਸ਼ਿਸ਼ ਹੈ ਅਰਦਾਸ ਚੱਲ ਰਿਹਾ ਉਦੋਂ ਆਪਣਾ ਮੰਗਲਵਾਰ ਆਪਣਾ ਭਗਵਤ ਗੀਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿ
2: ਇਹ ਵੀ ਬਹੁਤ ਸੋਹਣਾ ਸੋਹਣਾ ਪ੍ਰੋਗਰਾਮ ਹੈ ਜੀ
1: ਹਾਂ ਕਿ ਸਾਰੇ ਧਰਮਾਂ ਨੂੰ ਸਾਰੇ
2: ਸਤਿਕਾਰ ਦੇਣਾ ਆਪਣਾ ਫਰਜ਼ ਬਣਦਾ
1: ਹਾਂ ਜੋੜ ਕੇ ਰੱਖੀਏ ਤੇ ਸਾਰੇ ਆਪਾਂ ਪਿਆਰ ਨਾਲ ਰਹੀਏ ਇੱਕ ਦੂਜੇ ਦਾ ਸਤਿਕਾਰ
2: ਕਰੀਏ ਮਾੜਾ ਹੁੰਦਾ ਜੀ ਧਰਮ ਦੇ ਠੇਕੇਦਾਰ ਮਾੜੇ ਨਾ
1: ਚਲੋ ਆਪਣਾ ਠੇਕੇਦਾਰ ਵੀ ਹੌਲੀ ਹੌਲੀ ਰੱਬ ਆਪੀ ਉਹਨਾਂ ਨੂੰ ਟਿਕਾਣੇ ਲਾ ਦਊਗਾ
2: ਹਾਂ ਕਰੂਗਾ ਕਿਰਪਾ ਮਹਾਰਾਜ
1: ਹਾਂ ਜਿਉਂਦੇ ਵਾਸਤੇ ਰਹੋ ਵੀਰੇ ਜਿਉਂਦੇ ਵਾਸਤੇ ਰਹੋ ਖਾਲਸਾ ਜੀ
0: ਜੀ ਬਹੁਤ ਬਹੁਤ ਸ਼ੁਕਰੀਆ 12:47 ਤੇ 19 ਸਕਿੰਟ ਦਾ ਸਮਾਂ
1: ਜੱਗਾ ਬੋਲੀ ਪਾ ਰਹੀਏ
0: ਬਿਲਕੁਲ ਆਉਣ ਦਿਓ
1: ਬੋਲੀ ਪਾ ਰਹੀਏ ਬੋਲੀ ਪਾ ਰਹੀਏ ਬੋਲੀ ਪਾ ਰਹੀਏ

0: ਏ ਤੂੰ ਚੱਕੀ ਫਿਰ
1: ਜੀ
0: ਉਹ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ
1: ਮੈਂ ਬੱਲੇ
0: ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਧੂਰੀ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਧੂਰੀ ਉਥੋਂ ਦੇ ਦੋ ਅਮਲੀ ਸੁਣੀ ਦੇ
1: ਬੱਲੇ
0: ਉਥੋਂ ਦੇ ਦੋ ਅਮਲੀ ਸੁਣੀ ਦੇ ਕੱਛ ਚ ਰੱਖਣ ਕਤੂਰੀ ਕੱਛ ਚ ਰੱਖਣ ਕਤੂਰੀ ਆਪ ਤਾਂ ਖਾਂਦੇ ਰੁੱਖੀ ਮਿੱਸੀ ਉਹਨੂੰ ਖਵਾਉਂਦੇ ਚੂਰੀ ਲੱਕੋ ਦਾ ਪਤਲਾ ਜਿਹਾ ਉਹ ਹੈ ਮਜਾਜਣ ਪੂਰੀ ਲੱਕੋ ਦਾ ਪਤਲਾ ਜਿਹਾ ਉਹ ਹੈ ਮਜਾਜਣ ਪੂਰੀ
1: ਕਿਆ ਬਾਤ
0: ਮਾਹੌਲ ਥੋੜਾ ਚੇਂਜ ਹੋ ਜਾਂਦਾ
1: ਬਿਲਕੁਲ ਬਿਲਕੁਲ ਬਿਲਕੁਲ ਤੇ ਜੱਗਾ ਸਿੰਘ ਨਾਲ ਉਹਨਾਂ ਦੇ ਪੋਤਰੇ ਤਨਵੀਰ ਗੁਰਵੀਰ ਜਸਨੂਰ ਇਹ ਕਹਿ ਰਹੇ ਨੇ ਜੀ ਮੰਗਲਵਾਰ 5 ਵਜੇ ਰਜਿੰਦਰ ਮਾਨ ਨੇ ਕਿਸਾਨ ਵਾਣੀ ਪੇਸ਼ ਕੀਤਾ ਬੜੇ ਹੀ ਵਿਸਥਾਰ ਨਾਲ ਜਾਣਕਾਰੀ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਡਾਕਟਰ ਸਾਹਿਬ ਨਾਲ ਸਵਾਲ ਜਵਾਬ ਸਾਨੂੰ ਉਹਨਾਂ ਦੇ ਵਧੀਆ ਲੱਗੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਜੀ ਕਿ ਬੁੱਧਵਾਰ ਵਾਲੇ ਦਿਨ ਸ਼ਾਮ 5 ਵਜੇ ਸ਼ਰਮਾ ਜੀ ਨੇ ਸੰਤ ਰਾਮ ਉਦਾਸੀ ਜੀ ਦੀ ਜੀਵਨੀ ਬਾਰੇ ਵਡਮੁੱਲੀ ਜਾਣਕਾਰੀ ਦਿੱਤੀ ਕਿਵੇਂ ਉਹਨਾਂ ਨੇ ਕਠਿਨਾਈਆਂ ਦੇ ਵਿੱਚ ਕਸ਼ਟ ਸਹਿ ਕੇ ਅੱਗੇ ਵਧੇ ਬਹੁਤ ਵਧੀਆ ਸਾਨੂੰ ਪ੍ਰੋਗਰਾਮ ਲੱਗਾ ਅੱਜ ਗੀਤ ਪਟਾਰਾ ਬਹੁਤ ਵਧੀਆ ਗੀਤ ਸੁਣਾਏ ਉਸ ਤੋਂ ਬਾਅਦ ਕਹਿੰਦੇ ਜੀ ਸਰੋਤਾ ਮੰਚ ਵਧੀਆ ਚੱਲ ਰਿਹਾ ਸ਼ਰਮਾ ਜੀ ਠੰਡੇ ਮਤੇ ਨਾਲ ਪੇਸ਼ ਕਰ ਰਹੇ ਨੇ ਲੋਕਾਂ ਦੇ ਸਰੋਤਿਆਂ ਦੇ ਜਵਾਬ ਬੜੀ ਮਿੱਠੀ ਆਵਾਜ਼ ਦੇ ਵਿੱਚ ਦੇ ਰਹੇ ਨੇ ਕਿਸੇ ਨੂੰ ਵੀ ਨਾਰਾਜ਼ ਨਹੀਂ ਕਰ ਰਹੇ ਤੇ ਖੱਤ ਉਹਨਾਂ ਦਾ ਬਹੁਤ ਲੰਬਾ ਪਰ ਕੰਮ ਦੀਆਂ ਗੱਲਾਂ ਮੈਂ ਤੁਹਾਨੂੰ ਦੱਸ ਦਿੱਤੀਆਂ
0: ਧੰਨਵਾਦ ਜੀ ਧੰਨਵਾਦ ਧੰਨਵਾਦ ਧੰਨਵਾਦ ਜੀ
1: ਜੀ ਤੇ ਨਾਲ ਹੀ 0164-2240-331 ਹੋਇਆ ਜੀ ਡਾਇਲ ਹੈਲੋ
2: ਹੈਲੋ ਸਤਿ ਸ੍ਰੀ ਅਕਾਲ ਭੈਣ ਜੀ
1: ਸਤਿ ਸ੍ਰੀ ਅਕਾਲ ਭਾਈ ਜੀ ਨਾਮ ਤੇ ਪਤਾ
2: ਮੈਂ ਜੀ ਜਸਵੀਰ ਸਿੰਘ ਬੋਲਦਾ ਜੀ ਫੌਜੀ ਟੇਲਰ ਮਾਸਟਰ ਬਾਬਾ ਸਾਹਿਬ ਦੇ ਸਥਾਨ ਤੋਂ ਜੀ ਰਾਮਪੁਰਾ ਪੁਲ ਦੇ ਨਜ਼ਦੀਕ ਆ ਰਿਹਾ ਸਿਲਵਰਾ
1: ਵਾਹ ਜੀ ਵਾਹ ਸਵਾਗਤ ਹੈ ਪ੍ਰੋਗਰਾਮ ਚ
2: ਥੈਂਕ ਯੂ ਸਰ ਥੈਂਕ ਯੂ ਮੈਡਮ ਤੇ ਸ਼ਰਮਾ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਆਜੋ ਮੁੱਦੇ ਤੇ ਆਜੋ ਟਾਈਮ ਥੋੜਾ ਰਹਿ ਗਿਆ
2: ਮੁੱਦੇ ਤਾਂ ਜੀ ਇਹੀ ਹੈ ਬਸ ਪ੍ਰੋਗਰਾਮ ਆਪਣੇ ਬਹੁਤ ਵਧੀਆ ਚੱਲਦੇ ਜੀ ਕੋਈ ਆਪਣਾ ਨਿੰਦਣ ਵਾਲਾ ਨੀ ਬਾਕੀ ਦੀ ਅੱਜ ਖੁਸ਼ੀ ਬਹੁਤ ਹੋਈ ਜੀ ਜਦੋਂ ਤੁਸੀਂ ਦੱਸਿਆ ਨਛੱਤਰ ਛੱਤੇ ਤੇ ਪ੍ਰੋਗਰਾਮ ਪੇਸ਼ ਹੋਇਆ ਪਿਆ ਵੀ ਕਰੋਗੇ ਤੇ ਪਹਿਲਾਂ ਤਾਂ ਮੈਂ ਨਾਰਾਜ਼ ਹੋ ਗਿਆ ਸੀ ਜੇ ਤਾਂ ਮੈਂ ਤਾਂ ਮੋਬਾਈਲ ਦੇ ਵਿੱਚ ਬੈਲੈਂਸ ਵੀ ਨੀ ਪਵਾਇਆ ਮੈਂ ਕਿਹਾ ਗੱਲ ਹੀ ਨੀ ਕਰਨੀ ਮੈਨੂੰ ਇੱਕਦਮ ਤੁਸੀਂ ਕਹਿੰਦੇ ਬਾਰ ਬਾਰ ਪਹੁੰਚੀ ਯਾਰ ਉਹੀ ਗੱਲ ਕਹਿ ਦੇਣਾ ਮੈਨੂੰ ਜੀ ਆਓ ਜੀ ਹੋ ਗਿਆ
0: ਮੈਂ ਬਹੁਤ ਮਿਹਨਤ ਨਾਲ ਬਣਾਇਆ ਮੈਂ ਸਪਨਾ ਮੇਰੇ ਨਾਲ ਸਤਪਾਲ ਬਰਾੜ ਸਾਹਿਬ ਸੀਗੇ ਮਮਤਾ ਅਰੋੜਾ ਜੀ ਸੀਗੇ ਤੇ ਬਹੁਤ ਵਧੀਆ ਜਿਹੜਾ ਹੈਗਾ ਪ੍ਰੋਗਰਾਮ ਜਿਹੜਾ ਤੁਹਾਨੂੰ ਪਸੰਦ ਆਊਗਾ ਬਾਈ ਜੀ ਪਸੰਦ
1: ਅਮਰਗੜ੍ਹ ਸ੍ਰੀ ਗੰਗਾਨਗਰ ਤੋਂ ਕੁਲਵੰਤ ਮਾਨ ਲਖਵਿੰਦਰ ਕੌਰ ਮਾਨ ਖੁਸ਼ਪ੍ਰੀਤ ਕੌਰ ਮਾਨ ਗੁਰਨੂਰ ਮਾਨ ਕੁਲਵਿੰਦਰ ਕੌਰ ਮਾਨ ਇਹ ਕਹਿ ਰਹੇ ਨੇ ਸਾਰੇ ਪ੍ਰੋਗਰਾਮ ਚੰਗੇ ਚੱਲ ਰਹੇ ਨੇ ਸ਼ਾਮ ਸੁਹਾਨੀ ਸੁਰੀਲੀ ਦੁਪਹਿਰ ਹਰ ਅਕਾਲ ਉਸਤਦ ਪੈਗਾਮ ਘਰ ਪਰਿਵਾਰ ਕਿਸਾਨ ਵਾਣੀ ਸੁਰਲੀਆਂ ਸੁਖਨ ਦੇ ਵਾਰਸ ਅੱਜ ਦਾ ਗੀਤ ਪਟਾਰਾ ਵੀ ਸਾਨੂੰ ਬਹੁਤ ਵਧੀਆ ਲੱਗਾ ਸੁਖਜੀਤ ਜੀ ਦਾ ਧੰਨਵਾਦ ਫਰਮਾਇਸ਼ੀ ਪ੍ਰੋਗਰਾਮ ਵਿੱਚ ਪੋਸਟ ਕਾਰਡ ਨੂੰ ਪਹਿਲ ਦਿੱਤੀ ਜਾਵੇ ਫਿਲਮੀ ਅਫਸਾਨੇ ਔਰ ਤਰ੍ਹਾਂ ਅੱਛੇ ਚੱਲ ਰਹੇ ਨੇ
0: ਧੰਨਵਾਦ ਜੀ ਤੁਹਾਨੂੰ ਆਕਾਸ਼ਵਾਣੀ ਦੇ ਸਾਰੇ ਪ੍ਰਸਾਰਿਤ ਪ੍ਰੋਗਰਾਮ ਵਧੀਆ ਲੱਗਦੇ ਆ ਤੇ ਬਾਕੀ ਰਹੀ ਗੱਲ ਕਿ ਚਿੱਠੀਆਂ ਯਾਰ ਤੁਸੀਂ ਆਪ ਹੀ ਨਹੀਂ ਪਾਉਂਦੇ ਜਦੋਂ ਦਾ ਮੋਬਾਈਲ ਜਾ ਤੇ ਪਹਿਲਾਂ ਲੈਂਡਲਾਈਨ ਚੱਲ ਪਿਆ ਫਿਰ ਮੋਬਾਈਲ ਆ ਗਿਆ ਤੇ ਕੋਸ਼ਿਸ਼ ਕਰਿਆ ਕਰੋ ਯਾਰ ਚਿੱਠੀਆਂ ਪੜ੍ਹ ਕੇ ਤਾਂ ਬੜਾ ਸਵਾਦ ਆਉਂਦਾ
1: ਬਿਲਕੁਲ ਜੀ 12:51 ਦਾ ਸਮਾਂ ਤੇ ਨਾਲ ਹੀ ਇੱਕ ਫੋਨ ਕਾਲ ਹੈ ਜੀ ਹੈਲੋ
3: ਹੈਲੋ
1: ਨਮਸਕਾਰ ਜੀ ਆਪਣਾ ਨਾਮ ਤੇ ਪਤਾ ਦੱਸ ਦਿਓ
3: ਨਾਮ ਮੇਰਾ ਗੁਰਪਾਲ ਸਿੰਘ ਹੈ ਜੀ ਪਿੰਡ ਦਲਗੇ ਵਾਲੀ ਜ਼ਿਲ੍ਹਾ ਮਾਨਸਾ ਜੀ
1: ਜੀ ਮਾਨਸਾ ਵਾਲਿਆਂ ਦਾ ਸਵਾਗਤ ਹੈ ਕੀ ਕਹਿਣਾ ਚਾਹੋਗੇ
3: ਫਰਮਾ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ
3: ਪ੍ਰੋਗਰਾਮ ਤੁਹਾਡੇ ਬਹੁਤ ਸੋਹਣੇ ਲੱਗਦੇ ਨੇ ਬਹੁਤ ਸੁਣਦੇ ਆ ਤੇ ਮੇਰੀ ਬੇਨਤੀ ਹੈ ਇੱਕ ਵੀ ਜਿਹੜੀ ਬੁਢਾਪਾ ਪੈਨਸ਼ਨ ਨੀ
0: ਹਾਂਜੀ
3: ਇਹਦੇ ਬਾਰੇ ਕਿਸੇ ਅਫਸਰ ਨਾਲ ਗੱਲ ਕਰਾਈ ਜਾਵੇ
0: ਮਮਤਾ ਨੋਟ ਕਰ ਬ੍ਰਦਰ
1: ਜੀ ਬਿਲਕੁਲ
0: ਹਾਂ ਕੋਈ ਨੀ ਇਸ ਸੰਬੰਧੀ ਦੇ ਵਿਭਾਗ ਦੇ ਜਿਹੜੇ ਆਪਣਾ ਡਿਪਟੀ ਕਮਿਸ਼ਨਰ ਸਾਹਿਬ ਹੀ ਹੈ ਮੇਨ ਤਾਂ ਹੈਡ ਜੇ ਗਾਂ ਕਿਸੇ ADC ਸਾਹਿਬ ਦੀ ਡਿਊਟੀ ਲਾ ਦੇਣਗੇ ਕੋਈ ਗੱਲ ਨੀ ਬਾਈ ਮੈਂ ਨੋਟ ਕਰ ਲਿਆ ਮੁਸ਼ਕਲ ਦੱਸੋ
3: ਸਾਨੂੰ ਫਿਰ ਪਤਾ ਨੀ ਲੱਗਦਾ ਜੀ ਕਿੱਥੇ ਜਾਣਾ ਪਊਗਾ ਕੀ ਕਰਨਾ ਪਊਗਾ
0: ਕਰ ਦਿੰਨੇ ਵੀਰੇ ਕਰ ਦਿੰਨੇ ਜ਼ਰੂਰੀ ਹੈ ਇਹ ਜ਼ਰੂਰੀ ਹੈ ਮੈਂ ਨੋਟ ਨੋਟ ਕਰ ਲਿਆ ਬਾਈ ਡੈਰੀ ਚ
3: ਸ਼ੁਕਰੀਆ
0: ਹਾਂਜੀ ਬਾਈ ਜੀ
1: ਜੀ ਤੇ ਕੁਲਦੀਪ ਰਤਨ ਦਿਓਨ ਵਾਲੇ ਬਠਿੰਡਾ ਤੋਂ ਲਿਖ ਰਹੇ ਨੇ ਕਿ ਉਹਨਾਂ ਨੇ ਸਿਰਫ ਸੁਝਾਅ ਸਿੱਧਾ ਇੱਕ ਮੁੱਦੇ ਤੇ ਲਿਖਿਆ ਜਦੋਂ ਕੋਈ ਮਸ਼ਹੂਰ ਹਸਤੀ ਬਾਰੇ ਪ੍ਰੋਗਰਾਮ ਹੁੰਦਾ ਤਾਂ ਉਸਦੀ ਜੀਵਨੀ ਬਾਰੇ ਚਾਨਣਾ ਤੁਸੀਂ ਪਹਿਲਾਂ ਪਾਇਆ ਕਰੋ ਕਿ ਉਹ ਉਹਨਾਂ ਦਾ ਜਨਮ ਉਹ ਕਿੱਥੋਂ ਸ਼ੁਰੂ ਹੋਏ ਕਿਵੇਂ ਉਹਨਾਂ ਨੇ ਸੰਘਰਸ਼ ਕਿਵੇਂ ਉਹਨਾਂ ਦਾ ਪਿਛੋਕੜ ਰਿਹਾ ਗੀਤ ਕਹਿੰਦੇ ਜੀ ਅਸੀਂ ਪਹਿਲਾਂ ਵੈਸੇ ਹੀ ਸੁਣਦੇ ਰਹਿੰਦੇ ਹਾਂ
0: ਕੋਸ਼ਿਸ਼ ਤਾਂ ਬਾਈ ਜੀ ਸਾਡੀ ਇਹੀ ਹੁੰਦੀ ਹੈ ਕਿ ਮੈਕਸੀਮਮ ਜਿਹੜਾ ਹੈਗਾ ਸਾਰੇ ਐਸਪੈਕਟਸ ਕਵਰ ਕੀਤੇ ਜਾਣ ਤੇ ਮੇਰੇ ਖਿਆਲ ਦੇ ਵਿੱਚ

0: ਜਿਹੜਾ ਹੈਗਾ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਪਰਸਨੈਲਿਟੀ ਬੇਸਡ ਜਿਹੜੇ ਸਾਡੇ ਪ੍ਰੋਗਰਾਮ ਆ ਧਿਆਨ ਨਾਲ ਸੁਣੀਆ ਬਾਈ ਜੀ, ਜਿੰਨੀ ਖੋਜ ਅਤੇ ਰਿਸਰਚ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਟੀਮ ਪ੍ਰੋਗਰਾਮ ਪੇਸ਼ ਕਰ ਰਹੀ ਹੈ, ਮੇਰੇ ਖਿਆਲ ਦੇ ਵਿੱਚ ਇਹ ਤੁਹਾਡਾ ਲੰਬਾ ਮੰਨਣ ਯੋਗ ਨਹੀਂ ਆ ਮੇਰੇ ਲਈ, ਅਤੇ ਤੁਸੀਂ ਧਿਆਨ ਨਾਲ ਸੁਣੀਓ, ਧਿਆਨ ਨਾਲ ਸੁਣ ਕੇ ਫੇਰ ਇੱਕ ਵੱਡੀ ਸਾਰੀ ਚਿੱਠੀ ਲਿਖਿਓ ਸਾਨੂੰ, ਅਡੀਕ ਕਰਾਂਗੇ
1: ਜੀ। ਅਤੇ ਨਾਲ ਹੀ ਇੱਕ ਫੋਨ ਕਾਲ ਹੈ ਜੀ। ਹੈਲੋ,
2: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ।

0: ਅੱਛਾ ਹੱਡੀਆਂ ਦੇ ਡਾਕਟਰ ਬਾਰੇ ਤੁਸੀਂ ਆਪਣਾ ਕੀ? ਹਾਂ ਕੋਈ ਨੀ, ਬੁਲਾ ਲਾਂਗੇ ਬਾਬੇ ਆਪਣਾ, ਤੁਸੀਂ ਹੁਕਮ ਕਰੋ ਕੀ ਤੁਹਾਨੂੰ ਕੋਈ। ਹਾਂ ਨਹੀਂ ਨਹੀਂ ਆਪਣਾ ਬਾਈ ਜੀ ਆਪਣਾ ਸ਼ੁਭ ਨਾਮ ਦੱਸਿਓ, ਕਿਹੜੇ ਪਿੰਡ ਤੋਂ ਬੋਲਦੇ ਹੋ ਤੁਸੀਂ?
1: ਪਿੰਡ ਮੌੜ ਨਾਭਾ, ਜ਼ਿਲ੍ਹਾ ਬਰਨਾਲਾ, ਬੂਟਾ ਸਿੰਘ ਮੌੜ ਜੀ।
0: ਹਾਂ ਆਪਣਾ ਕੀ ਤੁਹਾਨੂੰ ਪ੍ਰੋਬਲਮ ਆ ਕੋਈ ਹੱਡੀਆਂ ਦੀ ਵੀਰ ਜੀ? ਤਰਨ ਗੋਇਲ, ਠੀਕ ਹੈ ਨਾ? ਹਾਂ ਬੰਦਾ ਬੰਦੇ ਦਾ ਦਰ ਹੁੰਦਾ ਯਾਰ, ਤੂੰ ਮੇਰੇ ਨਾਨਕਿਆਂ ਦਾ ਬੋਲਦਾ ਯਾਰ ਬਰਨਾਲੇ ਤੋਂ, ਤੇਰੇ ਨਾਲ ਤਾਂ ਬੜਾ ਨਿੱਘਾ ਤੇ ਬੜਾ ਪਿਆਰ ਆ ਯਾਰ ਮਾਮੇ ਦੇ ਮੁੰਡੇ।
1: ਮਾਮੇ ਭੂਆ ਦੇ ਪੁੱਤ ਬਣ ਜਾਂਦੇ ਜੀ ਆਪਾਂ,
0: ਹੈਗੇ ਬਣ ਕੇ ਜਾਂਦੇ। ਮੈਂ ਤਾਂ ਮੈਂ ਮਹਿਸੂਸ ਕਰ ਲਿਆ ਖੁਸ਼ਬੂ ਤੇ, ਮੈਂ ਕਿਹਾ ਮੇਰੇ ਮਾਮੇ ਦਾ ਮੁੰਡਾ ਬੋਲਦਾ।
1: ਧੰਨਵਾਦ,
0: ਕੋਈ ਨੀ ਬਾਈ ਤੂੰ, ਤੈਨੂੰ ਆਪਾਂ ਦਿਖਾ ਦਾਂਗੇ ਜੇ ਕੋਈ ਤੈਨੂੰ ਇਹੋ ਜਿਹੀ ਕੋਈ ਸਮੱਸਿਆ ਹੈਗੀ, ਬਾਕੀ ਡਾਕਟਰ ਵੀ ਬੁਲਾ ਲਾਂਗੇ।
1: ਰੀੜ ਦੀ ਹੱਡੀ ਦੀ ਪ੍ਰੋਬਲਮ ਆ ਜੀ ਮੇਰੇ।
0: ਕੋਈ ਨੀ ਬਾਈ ਜੀ, ਜਮਾ ਸੈੱਟ ਕਰ ਦਾਂਗੇ, ਮੇਰਾ ਵੀਰ ਆ ਸਿੱਧਾ ਤੁਰਨ ਲਾ ਦੂ ਮੈਂ।
2: ਕ੍ਰਿਸ਼ਨ ਕੁਮਾਰ ਮਿੱਡੂ ਖੇੜਾ ਬਲਾਕ ਲੰਬੀ ਨੇੜੇ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ
0: ਜੀ,
2: ਕਹਿੰਦੇ ਜੀ ਸਾਰੇ ਪ੍ਰੋਗਰਾਮ ਅਸੀਂ ਸੁਣਦੇ ਹਾਂ, ਕੋਈ ਕਮੀ ਨੀ, ਪਰ ਇੱਕ ਛੋਟੀ ਜੀ ਡਰਦੇ ਡਰਦੇ ਸ਼ਿਕਾਇਤ ਕਰ ਰਿਹਾ।
0: ਨਹੀਂ ਨਹੀਂ ਕਰੋ ਜੀ, ਤੁਹਾਡਾ ਆਪਣਾ ਸਾਡੇ ਤੇ ਉਹ ਕਹਿੰਦੇ ਹੁੰਦੇ ਆ, ਕੀ ਕਹਿੰਦੇ ਹੁੰਦੇ ਮਮਤਾ ਜੀ,
2: ਹੱਕ ਨਾਲ ਕਹਿ ਸਕਦੇ
0: ਆ, ਹੱਕ ਹੈ ਜ਼ੋਰ ਹੈ
2: ਜੀ। ਤਿੰਨ ਐਤਵਾਰ ਹੋ ਗਏ ਨੇ ਸਾਡੇ ਪੈਗਾਮ ਕਹਿੰਦੇ ਜੀ ਸ਼ਾਮਿਲ ਨਹੀਂ ਕੀਤੇ ਜਾਂਦੇ।
0: ਬਸ ਉਹ ਬਾਈ ਜੀ ਮੈਂ ਪਹਿਲਾਂ ਵੀ ਕਹਿਤਾ ਕਿ ਨਲਾਇਕੀ ਹੋਈ ਆ ਮੇਰੇ ਬੱਚਿਆਂ ਤੋਂ ਹੀ ਹੋਈ ਆ, ਤੇ ਕੁਲਵਿੰਦਰ ਔਲਖ ਤੇ ਮਨਦੀਪ ਡੋਟ ਤੋਂ ਗਲਤੀ ਹੋਈ ਆ, ਤੇ ਇਸ ਵਾਰ ਸਪੈਸ਼ਲ ਜਿਹੜਾ ਹੈਗਾ ਮੈਂ ਸਤਪਾਲ ਦੀ ਡਿਊਟੀ ਲਾਈ ਹੈ ਕਿ ਸਤਪਾਲ ਕੋਲ ਬਿਠਾ ਕੇ ਪੂਰੇ ਟੈਕਟਿਸ ਉਹਨਾਂ ਨੂੰ ਸਮਝਾਊਗਾ ਕਿ ਕਿਵੇਂ ਪੈਗਾਮ ਪੇਸ਼ ਕਰੀਦੇ ਆ, ਕਿਵੇਂ ਵੱਧ ਤੋਂ ਵੱਧ ਸ਼ਾਮਿਲ ਕਰੀਦੇ ਆ, ਠੀਕ ਹੈ ਨਾ? ਉਹ ਪਹਿਲਾ ਪ੍ਰੋਗਰਾਮ ਸੀ, ਗਲਤੀ ਕਰ ਗਏ ਬੱਚੇ, ਕੋਈ ਨੀ ਆਪਾਂ ਮਾਫ਼ ਕਰ ਦਿੰਦੇ ਆ
2: ਜੀ। ਇੱਕ ਲਾਈਨ ਦਾ ਖਤ ਹੈ ਜੱਗਾ ਸਿੰਘ ਰਾਮਾ ਮੰਡੀ ਤੋਂ, ਕਹਿੰਦੇ ਜੀ ਕਿ ਪਹਿਲਾਂ ਮੈਂ ਜੱਗਾ ਸਿੰਘ ਕਿਹਾ, ਰਾਮਾ ਮੰਡੀ ਬੋਲਿਆ ਨੀ, ਉਹ ਕਹਿੰਦੇ ਜੀ ਪੂਰਾ ਨਾਮ ਬੋਲਿਆ ਕਰੋ, ਜੱਗਾ ਸਿੰਘ ਰਾਮਾ ਮੰਡੀ ਤੋਂ,
0: ਜੱਗਾ ਸਿੰਘ ਰਾਮਾ ਮੰਡੀ, ਠੀਕ ਹੈ ਜੀ
2: ਜੀ, ਤੇ ਨਾਮ ਬੋਲਤਾ ਜੀ, ਤੇ ਸਿਫਰ
0: ਇੱਕ ਥੋੜੀ ਜਿਹੀ ਇੱਥੇ ਜੱਗਾ ਸਿੰਘ ਨੂੰ ਖੁਸ਼ ਕਰ ਦਿੰਨੇ ਹਾਂ
2: ਜੀ, ਆਂ ਦਿਓ
0: ਤੇ ਹਿੰਦੀ ਦੀ ਆ ਉਹ ਗਜ਼ਲ ਗਾਉਣ ਦੀ ਕੋਸ਼ਿਸ਼ ਕਰਨੇ, ਇੱਕ ਦਾ ਸ਼ੇਰ ਹੈ।

0: ਬਹੁਤ ਵੱਡੇ ਅਫਸਰ ਆ।
1: ਹਾਂਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ। ਇੱਕ ਬਲਵਿੰਦਰ ਬਾਘਾ ਜੀ, ਇੱਕ ਸਾਇਰੀ ਦੇ ਪੁੰਜ ਹੈ ਜੀ ਇੱਕ। ਹਾਂਜੀ ਹਾਂਜੀ, ਮੈਨੂੰ ਬਲਵਿੰਦਰ ਬਾਘਾ ਜੀ ਨਾਲ ਗੱਲ ਕਰਨੀ ਸੀਗੀ, ਪਰ ਇੱਕ ਆਪਣੇ ਵੀ
0: ਮੇਰੇ ਨਾਲ ਹੀ ਬੈਠੀ ਆ ਤੇ ਮਮਤਾ ਨੇ ਤੁਹਾਡੀ ਵਧਾਈ ਕਬੂਲ ਕਰ ਲਈ। ਧੰਨਵਾਦ ਵੀਰੇ, ਜਿਉਂਦੇ ਵਾਸਤੇ ਰਹੋ।
1: ਮੈਂ ਗੱਲਾਂ ਨਾਲ ਵਾਲੀਆਂ ਕਰਨੀਆਂ ਸੀਗੀਆਂ ਜੀ।
0: ਕੋਈ ਨੀ, ਖੁੱਲ ਕੇ ਤੂੰ ਆ ਕੇ ਮਿਲੀ ਜਾ, ਘੁੱਟ ਕੇ ਜੱਫੀ ਪਾ ਕੇ ਨਾਲੇ ਚਾਹ ਪੀਵਾਂਗੇ, ਪਕੌੜੇ ਖਾਵਾਂਗੇ, ਜਲੇਬੀਆਂ ਖਾਵਾਂਗੇ। ਠੀਕ ਹੈ ਵੀਰੇ, ਟਾਈਮ ਹੋ ਗਿਆ ਮਮਤਾ ਜੀ ਆਪਣਾ, ਮੇਰੇ ਖਿਆਲ ਦੇ ਵਿੱਚ ਹਜੇ ਟਾਈਮ ਪਿਆ
2: ਇੱਕ ਦਸ ਤੱਕ ਹੈਗਾ।
0: ਹਾਂ, ਮੈਨੂੰ ਉਹ ਇਸ਼ਾਰਾ ਜਿਹਾ ਕਰੀ ਜਾਂਦਾ ਬਰਾੜ ਕੇ ਗੀਤ ਲਾਉਣਾ ਗਾ, ਮੈਂ ਤਾਂ ਆਖਿਆ ਸੀ ਮੈਂ ਆਪਣਾ। ਹਾਂ,
2: ਇੱਕ ਆਪਾਂ ਖਤ ਪੜ ਲੈਣੇ ਜਲਦੀ ਜਲਦੀ ਚ। ਬੰਸੀ ਲਾਲ ਸੰਧੂ ਪਿੰਡ ਤੇਜਾ ਮੋਹਰੀ ਅੰਬਾਲਾ ਤੋਂ ਇਹਨਾਂ ਨੇ ਕਿਹਾ ਜੀ, ਸੰਦੀਪ ਸ਼ੇਰਗਿੱਲ, ਸਚਦੇਵਾ ਜੀ, ਜਗਤਾਰ ਬਾਈ ਜੀ, ਬਲਜੀਤ ਸ਼ਰਮਾ ਜੀ, ਕਿਆ ਕਹਿਣੇ, ਮਮਤਾ ਅਰੋੜਾ, ਸੀਮਾ ਮਹਿਰਾ, ਰਜੌਰਾ ਜੀ, ਦੀਪਾ ਚਾਵਲਾ, ਸਾਰੇ ਆਰਜਿਕ, ਸਾਰੇ ਮਿੱਠੀ ਭਾਸ਼ਾ ਚ ਬੋਲਦੇ ਨੇ, ਸ਼ੁਰਲੀਆਂ ਪੈਗਾਮ ਵਧੀਆ ਲੱਗਦਾ ਪਰ ਸਾਡਾ ਫੋਨ ਨੀ ਲੱਗਦਾ। ਪਿਆਰੀ ਪਿਆਰੀ ਸਤਿ ਸ੍ਰੀ ਅਕਾਲ ਪੇਸ਼ ਕਰਨ ਵਾਲਿਆਂ ਨੂੰ,
0: ਸਾਰਿਆਂ ਦੀ ਤਾਰੀਫ ਕੀਤੀ ਆ, ਉਹਦੇ ਲਈ ਧੰਨਵਾਦ। ਬਰਾੜ ਯਾਰ, ਮਮਤਾ ਤੇ ਮੇਰੀ ਇੱਕ ਫਰਮਾਇਸ਼ ਹੈ, ਕਦਾ ਤਾਂ ਅਸੀਂ ਚਿੱਠੀ ਪੜ੍ਹ ਦਾਂਗੇ, ਠੀਕ ਹੈ ਨਾ? ਉਹ ਗਾਣਾ ਯਾਰ ਸੁਣਾ ਦੇ, ਨਾਲੇ ਸਰੋਤੇ ਖੁਸ਼, ਬਾਈ ਬਾਈ ਕਹਿੰਦੀ ਦੁਨੀਆ, ਕੱਢਣਾ ਪਊ ਯਾਰ ਤੈਨੂੰ, ਐ ਨੀ ਕਰਦਾ ਗਾ ਫਿਰ ਮੈਨੂੰ ਗਾਉਣਾ ਪੈ ਜੂ ਯਾਰ, ਐਨਾ ਕੱਢ ਦੇ। ਇੱਕ ਦਸ ਤੱਕ ਆ ਪ੍ਰੋਗਰਾਮ ਬਾਈ
2: ਜੀ,
0: ਕੱਢ ਲੈ
2: ਜਿੰਨੀ ਦੇਰ ਨੂੰ ਗਾਣਾ ਕੱਢਦੇ ਆ। ਇੱਕ ਖਤ ਹੈ ਮਿਸਤਰੀ ਬੱਗਾ ਸਿੰਘ, ਨਸੀਬਪੁਰਾ ਐਫ ਐਮ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਰੈਗੂਲਰ ਸੁਣਦੇ ਆ, ਅੱਜ ਕਹਿੰਦੇ ਜੀ ਗੀਤ ਪਟਾਰਾ ਸਾਨੂੰ ਵਧੀਆ ਲੱਗਾ, ਸ਼ਰਮਾ ਜੀ ਬਹੁਤ ਪਿਆਰ ਨਾਲ ਪ੍ਰੋਗਰਾਮ ਪੇਸ਼ ਕਰਦੇ ਨੇ, ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਜੀ ਤੁਹਾਨੂੰ ਗੀਤ ਪਟਾਰਾ, ਮੇਰੀ ਛੋਟੀ ਭੈਣ ਲਾਡਲੀ ਭੈਣ ਸੁਖਦੀਪ ਕੌਰ ਗਿੱਲ, ਤੇ ਹਮੇਸ਼ਾ ਹੀ ਉਹ ਆਪਣੀ ਲਿਆਕਤ ਨਾਲ ਜਿਹੜਾ ਹੈਗਾ ਸਰੋਤਿਆਂ ਦਾ ਪਿਆਰ ਬਟੋਰ ਲੈਂਦੇ ਆ, ਤੇ ਮਿਹਨਤ ਕਰਦੀ ਹੈ ਕੁੜੀ, ਤੇ ਉਹਦੇ ਲਈ ਧੰਨਵਾਦ ਬਾਈ ਜੀ। ਤੇ ਅਗਲਾ ਖਤ ਮਮਤਾ ਜੀ ਪੜੋ ਜੀ।
2: ਜੀ, ਲਕਸ਼ਾ ਸ਼ਰਮਾ ਰਾਮਾ ਮੰਡੀ ਤੋਂ, ਸਰੋਤਾ ਮੰਚ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਫਿਲਮੀ ਅਫਸਾਨੇ ਔਰ ਤਰਾਨੇ ਬਾਤਾਂ ਪੁਰਾਣੇ ਪੰਜਾਬ ਦੀਆਂ ਸ਼ੁਰਲੀਆਂ ਪ੍ਰੋਗਰਾਮ ਕਹਿੰਦੇ ਜੀ ਬੱਲੇ ਬੱਲੇ ਕਰਵਾਈ ਜਾਂਦੇ ਨੇ, ਸ਼ਰਮਾ ਜੀ ਦੀ ਮਿਹਨਤ ਸਦਕਾ ਵਧੀਆ ਪ੍ਰੋਗਰਾਮ ਚਾਰ ਚੰਨ ਲੱਗ ਰਹੇ ਨੇ ਪ੍ਰੋਗਰਾਮ ਨੂੰ, ਬਹੁਤ ਬਹੁਤ ਧੰਨਵਾਦ।
0: ਧੰਨਵਾਦ ਜੀ, ਧੰਨਵਾਦ ਤੁਹਾਡਾ। ਸ਼ੁਰਲੀਆਂ ਟੀਮ ਦੇ ਨਿਰਮਾਤਾ ਨਿਰਦੇਸ਼ਕ ਮੇਰੇ ਨਾਲ ਹੀ ਬੈਠੇ ਨੇ, ਮੈਡਮ ਮਮਤਾ ਅਰੋੜਾ ਜੀ, ਇਹਨਾਂ ਦੀ ਮਿਹਨਤ ਤੇ ਸਦਕਾ ਹੀ ਇਹ ਪ੍ਰੋਗਰਾਮ ਕਈ ਸਾਲਾਂ ਤੋਂ ਜਿਹੜਾ ਹੈਗਾ ਚੱਲ ਰਿਹਾ, ਪਹਿਲਾਂ ਚਟਕਾਰੇ ਦੇ ਰੂਪ 'ਚ ਚੱਲ ਰਿਹਾ ਸੀ, ਫਿਰ ਇਹਦਾ ਨਾਮ ਚੇਂਜ ਕਰਤਾ ਸ਼ੁਰਲੀਆਂ। ਇਹਦਾ ਮਿਹਨਤ ਮਮਤਾ ਦੀ ਹੈ ਦੋਸਤੋ, ਅਤੇ ਮਮਤਾ ਬਹੁਤ ਵਧੀਆ ਰਾਈਟਰ ਵੀ ਹੈ ਅਤੇ ਪ੍ਰਜੈਂਟਰ ਵੀ ਹੈ, ਅਤੇ ਇਹਦੀ ਜਿਹੜੀ ਦੂਰ ਅੰਦੇਸ਼ੀ ਹੈ ਅਤੇ ਦੂਰ ਅੰਦੇਸ਼ੀ ਜਿਹੜੀ ਸਟਰੋਂਗ ਹੁੰਦੀ ਹੈ, ਉਹ ਇੱਕ ਵਧੀਆ ਸਕ੍ਰਿਪਟ ਰਾਈਟਰ ਹੁੰਦਾ, ਪ੍ਰਜੈਂਟਰ ਹੁੰਦਾ, ਅਤੇ ਇਸੇ ਕਰਕੇ ਹੀ ਮਮਤਾ ਹਮੇਸ਼ਾ ਮੇਰੇ ਨਾਲ ਸਾਇਆ ਬਣ ਕੇ ਰਹਿੰਦੀ ਹੈ, ਕਿਉਂਕਿ ਮੈਨੂੰ ਵੀ ਇੰਟੈਲੀਜੈਂਟ ਬੱਚਿਆਂ ਦੀ ਕੰਪਨੀ ਪਸੰਦ ਹੈ। ਮਮਤਾ ਜਿਉਂਦੀ ਵਸਦੀ ਰਹੇ, ਸਾਰਾ ਆਕਾਸ਼ਵਾਣੀ ਇਸੇ ਤਰ੍ਹਾਂ ਦਿਨ ਰਾਤ ਤਰੱਕੀ ਕਰਦਾ ਰਹੇ।
2: ਬਹੁਤ ਬਹੁਤ ਸ਼ੁਕਰੀਆ ਸਰ, ਅਤੇ ਨਾਲ ਹੀ ਇੱਕ ਫੋਨ ਕਾਲ ਹੈ 0164242341 ਡਾਇਲ ਕਰਕੇ। ਹੈਲੋ ਹੈਲੋ
3: ਹੈਲੋ
0: ਹਾਂਜੀ ਹਾਂਜੀ ਹਾਂਜੀ ਸਰ, ਸੁਣ ਰਹੇ ਹਾਂ ਜੀ।
3: ਹਾਂ ਜੀ, ਮੈਂ ਸਰਬਾ ਜੀ ਬੋਲ ਰਿਹਾ ਬਖਸ਼ ਕੁਮਾਰ ਜੀ।
0: ਹਾਂਜੀ ਬਾਈ ਜੀ, ਆ ਜਾਓ ਮੁੱਦੇ ਤੇ।
2: ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਹੱਤਾਪੁਰ, ਸੁਖਮਨਜੀਤ ਸਹਿਜਪ੍ਰੀਤ ਕਹਿੰਦੇ ਜੀ ਪ੍ਰੋਗਰਾਮ ਫਿਲਮੀ ਅਫਸਾਨੇ ਔਰ ਤਰਾਨੇ, ਹਰ ਅਕਾਲ ਉਸਤਤ, ਸਾਰੇ ਹੀ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਧਾਰਮਿਕ ਸਾਰੇ ਹੀ ਪ੍ਰੋਗਰਾਮ ਸਾਨੂੰ ਵਧੀਆ ਲੱਗਦੇ ਨੇ, ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦੇ ਰਹੋ।
0: ਮਮਤਾ ਜੀ, ਆਪਣਾ ਵਾਕਈ ਵਾਕਈ ਜਿਹੜਾ ਹੈਗਾ ਨਾ, ਜਿਹੜੇ ਸਰੋਤੇ ਦਿਲੋਂ ਆਪਾਂ ਨੂੰ ਖੱਤ ਲਿਖਦੇ ਆ, ਤੇ ਆਪਾਂ ਨੂੰ ਵੀ ਮਮਤਾ ਤੂੰ ਵੀ ਮਹਿਸੂਸ ਕਰਦੀ ਹੋਵੇਗੀ, ਤੂੰ ਵੀ ਇੱਕ ਬਹੁਤ ਸੂਖਮ ਸੋਚ ਦੀ ਮਾਲਕ ਹੈ ਕਿ ਜਦੋਂ ਆਪਾਂ ਮਿਹਨਤ ਕਰਦੇ ਹਾਂ, ਹੈ ਨਾ, ਦੇਖ ਲੈ ਸਾਰੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ, ਹਰ ਕਾਲ ਉਸਤਤ ਦੇ ਦੋਨੇ ਸੈਗਮੈਂਟ, ਇੱਕ ਤੁਸੀਂ ਸਾਂਭਿਆ ਹੋਇਆ, ਇੱਕ ਗੁਰਦੀਪ ਗਿੱਲ ਨੇ ਸਾਂਭਿਆ ਹੋਇਆ, ਆਪਣਾ ਮੇਰੇ ਆਪਣਾ ਸੱਭਿਆਚਾਰ, ਜਾਂ ਬੈਠੇ ਬੈਠੇ ਆਪਾਂ ਆਪਸ 'ਚ ਡਿਸਕਸ ਕਰਕੇ ਜਦੋਂ ਪ੍ਰੋਗਰਾਮ ਬਣਾਉਣੇ ਆ, ਹੈ ਨਾ, ਵਿਸ਼ੇਸ਼ ਪ੍ਰੋਗਰਾਮ ਆ ਜਾਂਦੇ ਆ, ਪਰਟੀਕੁਲਰ ਡੇ 'ਤੇ ਆ ਜਾਂਦੇ ਆ, ਅਤੇ ਆਪਾਂ ਨੂੰ ਤਾਂ ਸੁੱਖ ਅਨੁਭਵ ਹੁੰਦਾ ਹੀ ਆ, ਹੈ ਨਾ, ਕਿ ਆਪਾਂ ਮਿਹਨਤ ਕਰ ਰਹੇ ਹਾਂ ਅਤੇ ਆਪਾਂ ਨੂੰ ਅੰਦਰੋਂ ਇੱਕ ਸੈਟਿਸਫੈਕਸ਼ਨ

0: ਮਹਿਸੂਸ ਹੁੰਦੀ ਹੈ ਤੇ ਸਰੋਤਿਆਂ ਨੂੰ ਕਿੰਨਾ ਵਧੀਆ ਲੱਗਦਾ ਹੋਊਗਾ, ਕਿੰਨਾ ਵਧੀਆ ਲੱਗਦਾ ਹੋਊਗਾ, ਕਿਉਂਕਿ ਸਰੋਤੇ ਬੜੇ ਉਤਸੁਕ ਹੁੰਦੇ ਆ ਕਿ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਵਧੀਆ ਸਕ੍ਰਿਪਟਡ ਪ੍ਰੋਗਰਾਮ, ਕੰਟੈਂਟ ਬੇਸਡ ਪ੍ਰੋਗਰਾਮ ਜਿਹੜਾ ਹੈਗਾ ਆਊਗਾ, ਉਹ ਸੁਣਦੇ ਆ, ਉਡੀਕਦੇ ਆ।
1: ਬਿਲਕੁਲ।
0: ਤੇ ਬਰਾੜ ਸਾਹਿਬ ਫੋਨ ਦਾ ਆਪਣਾ ਇਸ਼ਾਰਾ ਕਰ ਰਹੇ ਨੇ
1: ਜੀ। ਹੈਲੋ
2: ਹੈਲੋ
0: ਜੀ, ਹਾਂਜੀ
2: ਸਤਿ ਸ਼੍ਰੀ ਅਕਾਲ ਮੈਡਮ ਜੀ।
1: ਨਮਸਕਾਰ, ਤੇ ਹੁਣ ਨਾਮ ਵੀ ਦੱਸ ਦਿਓ ਫਿਰ ਵਧੀਆ ਜਿਹਾ।
2: ਹਾਂਜੀ,
1: ਨਾਮ ਦੱਸ ਦਿਓ ਆਪਣਾ।
2: ਮੇਰਾ ਨਾਮ ਰਾਣੀ, ਬਠਿੰਡੇ ਤੋਂ।
1: ਵਾਹ
0: ਜੀ। ਹਾਂ ਨੀਲਮ ਭੈਣੇ, ਪੈਰੀ ਪਹਿਲਾਂ ਸਤਿ ਸ਼੍ਰੀ ਅਕਾਲ। ਹਾਂਜੀ ਨੀਲਮ ਭੈਣੇ, ਆ ਜਾਓ ਆਪਾਂ ਮੁੱਦੇ ਤੇ ਗੱਲ ਕਰੀਏ ਭੈਣੇ।
2: ਹਾਂਜੀ, ਗੀਤ ਸੁਣਾ ਦੋ।
0: ਗੀਤ ਵੀ ਸੁਣਾ ਦਾਂਗੇ ਭੈਣੇ, ਇਸ ਪ੍ਰੋਗਰਾਮ ਦੇ ਵਿੱਚ ਗੀਤ ਨਹੀਂ ਸੁਣਾਇਆ ਹੁੰਦਾ। ਮੈਂ ਤਾਂ ਹੁਣ ਜਿਹੜਾ ਹੈਗਾ ਹੁਣੇ ਆਪ ਹੀ ਸੁਣਾ ਕੇ ਹਟਿਆ ਗਾ। ਮੈਨੂੰ ਐ ਕਿ ਮੇਰੀਆਂ ਭੈਣਾਂ, ਮੇਰੇ ਵੀਰ ਥੋੜਾ ਨਾਲ ਦਾ ਮਨੋਰੰਜਨ ਹੋਵੇ। ਸੁਣਾ ਦਿੰਦੇ ਆ ਭੈਣੇ, ਤੇ ਹੋਰ ਕੋਈ ਮੁੱਦੇ ਤੇ ਕੋਈ ਗੱਲ ਪ੍ਰੋਗਰਾਮਾਂ ਬਾਰੇ।
2: ਬਹੁਤ ਵਧੀਆ ਪ੍ਰੋਗਰਾਮ ਲੱਗਦੇ ਜੀ, ਸਵੇਰ ਨਾਲ ਸੁਣਦੇ ਰਹਿੰਦੇ, ਰਾਤ ਨੂੰ 11 ਵਜੇ ਤੱਕ ਸੁਣਦੇ ਆ।
0: ਠੀਕ ਆ ਭੈਣੇ ਮੇਰੀ, ਜਿਉਂਦੀ ਵਸਤੀ ਦਾ ਪਰਿਵਾਰ ਤੇਰਾ ਚੜ੍ਹਦੀ ਕਲਾ ਚ ਰਵੇ।
2: ਠੀਕ ਹੈ ਜੀ, ਭਲਾ ਕਰਨਾ ਤੁਹਾਡਾ
0: ਪਰਮਾਤਮਾ। ਬਰਾੜ ਸਾਹਿਬ ਫਿਰ ਲਾ ਲਈਏ ਗਾਉਣ ਯਾਰ, ਮੇਰੀ ਭੈਣ ਕੀ ਯਾਦ ਰੱਖੂਗੀ।

0: ਲੱਗੂਗਾ ਮੇਰਾ ਵੀਰ ਤੇ ਤੁਹਾਡੇ ਮੂੰਹ ਕੱਢੀ ਮੈਂ ਬੋਲ ਪਗਾ ਦਿੰਦਾ ਹੁੰਦਾ ਗਾ। ਰੇਡੀਓ ਬਾਅਦ ਚ ਸੁਣ ਲੱਗਿਆ ਰੋਡਾ ਜਲਾਲੀ ਪ੍ਰਤਾਪੀ ਸ਼ਾਮ ਆਪਣਾ ਬੇਗੋ ਨਾਰ ਵਾਲਾ ਕਿੱਸਾ
1: ਸੁਣਿਆ ਜੀ।
0: ਹਾਂਜੀ
1: ਪ੍ਰਤਾਪੀ ਵਾਲਾ ਸੁਣਿਆ ਜੀ।
0: ਇਹ ਦੁਆਰਾ ਆਪਣਾ ਬਰਾ ਨੋਟ ਕਰ ਲਈ ਮਮਤਾ ਤੂੰ ਨੋਟ ਕਰ ਲਈ ਠੀਕ ਆ ਇਹ ਪਿੰਡਾਂ ਚ ਚਲਾ ਦਾਂਗੇ ਆਪਾਂ ਹਨਾ। ਇਹ ਤਾਂ ਬਹੁਤ ਬਹੁਤ ਘੈਂਟ ਪ੍ਰੋਗਰਾਮ ਬਣੇ ਹੋਏ ਆ ਬਾਈ ਇਹ ਸੁਣਾ ਦਾਂਗੇ ਵੀਰੇ। ਤੰਨਾ ਜੱਟ ਦਾ ਹੀ ਬਣਿਆ ਹੋਇਆ ਬਰਾੜ ਤੋਂ ਅੱਜ ਲਵਾਉਣੇ ਤੰਨਾ ਜੱਟ ਤੇ ਮੈਂ ਤੇ ਬਰਾੜ ਸਾਹਿਬ ਨੇ ਬਣਾਇਆ ਸੀਗਾ
1: ਤੇ
0: ਠੀਕ ਆ ਵੀਰੇ ਜਿਉਂਦੇ ਵਾਸਤੇ ਰਹੋ ਇੱਕ ਮਿੰਟ ਰਹਿ ਗਿਆ ਗਾ ਖਬਰਾਂ ਵੀਰੇ। ਤੇ ਮਮਤਾ ਜੀ ਬੜਾ ਵਧੀਆ ਲੱਗਿਆ ਅੱਜ ਦਾ ਪ੍ਰੋਗਰਾਮ ਮੇਰੇ ਮੁਤਾਬਕ ਹਿੱਟ ਗਿਆ
2: ਤੇ
0: ਬੜੀ ਐਨਰਜੀ ਨਾਲ ਆਪਾਂ ਚਾਰ ਜਾਣੇ ਬੈਠੇ ਸੀ ਸਤਪਾਲ ਸ਼ਹਿਨਾਜ਼ ਆਪਣਾ ਦਾਸ ਤੇ ਨਾਲ ਤੁਸੀਂ ਤੇ ਜਦੋਂ ਨਾਲ ਜਿਹੜਾ ਹੈਗਾ ਵਧੀਆ ਮਿਹਨਤੀ ਆਪਣਾ ਸਟਾਫ ਹੋਵੇ ਮਾਹੌਲ ਆਪਣੇ ਆਪ ਹੀ ਬਣ ਜਾਂਦਾ ਤੇ ਬਾਕੀ ਸਰੋਤਿਆਂ ਦੀ ਹੱਲਾਸ਼ੇਰੀ ਆਪਾਂ ਨੂੰ ਹੋਰ ਵਧੀਆ ਪ੍ਰੋਗਰਾਮ ਕਰਨ ਲਈ ਪ੍ਰੈਜੈਂਟ ਕਰਦੀ ਹੈ। ਮਮਤਾ ਮੇਰੇ ਖਿਆਲ ਦੇ ਵਿੱਚ ਹੁਣ ਆਪਾਂ ਨੂੰ ਸਰੋਤਿਆਂ ਤੋਂ ਲੈਣੀ ਚਾਹੀਦੀ ਹੈ ਇਜਾਜ਼ਤ ਫਿਰ ਮਿਲਣ ਦੀ ਆਸ ਨਾਲ
2: ਰੱਬ ਰੱਖਾ
0: ਆਮੀਨ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰੋਤਾ ਮੰਚ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਦੀ ਘੜੀ ਦੇ ਸਮਾਂ 1:09 ਤੇ 50 ਸੈਕਿੰਡ 1:10 ਤੋਂ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 1:15 ਲੈ ਕੇ ਹਾਜ਼ਰ ਆ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਚਿੱਠੀਆਂ ਮਿੱਠੀਆਂ, ਜਿਹੜਾ ਕਿ ਆਧਾਰਿਤ ਹੋਏਗਾ ਹਿੰਦੀ ਫਿਲਮੀ ਗੀਤਾਂ ਤੇ ਤੇ ਤੁਹਾਡੇ ਖਤਾਂ ਅਤੇ ਵਟਸਐਪ ਦੇ ਸੁਨੇਹਾ ਦੇ ਅਨੁਸਾਰ ਹੀ ਪ੍ਰੋਗਰਾਮ ਦੇ ਵਿੱਚ ਗੀਤ ਸ਼ਾਮਿਲ ਕੀਤੇ ਜਾਣਗੇ।

ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

ਅਗਲਾ ਗੀਤ ਤੁਸੀਂ ਸੁਣੋਗੇ ਫਿਲਮ ਲਲਕਾਰ ਤੋਂ ਤੇ ਆਵਾਜ਼ ਮੁਹੰਮਦ ਰਫੀ ਲਤਾ ਮੰਗੇਸ਼ਕਰ ਦੀ ਔਰ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਲਾਲ ਸਿੰਘ ਨਗਰ ਬਠਿੰਡਾ ਤੋਂ ਹੀ ਗੁਰਜੀਤ ਸਿੰਘ ਸਿਮਰਨਜੀਤ ਸਿੰਘ ਅਮਨਦੀਪ ਸਿੰਘ ਤੇ ਸਾਹਿਬ।

ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 8 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਢਹਿੰਦੀ ਕਲਾ ਤੋਂ ਚੜ੍ਹਦੀ ਕਲਾ ਵੱਲ ਲਿਜਾਣ ਵਾਲਾ ਸਾਡਾ ਵਿਸ਼ਾ ਹੋਵੇਗਾ ਅਸਫਲ ਹੋਏ ਸਭ ਆਣ ਮਿਲੋ।

ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਸੋਤਨੀ ਫਿਲਮ ਦਾ ਗੀਤ ਔਰ ਸੁਣਨਾ ਚਾਹੁੰਦੇ ਨੇ, ਪ੍ਰਕਾਸ਼ ਪੂਜਾ, ਹਰਵਿੰਦਰ ਹਰਮੀਤ ਅਤੇ ਸੁਹਾਨ, ਥੋੜ੍ਹਾ ਜਿਹਾ ਸਾ

ਕਰਕੇ ਲਿਖ ਲਿਆ ਕਰੋ, ਕਿਉਂਕਿ ਤੁਹਾਡਾ ਇੱਕ ਨਾਮ ਕੱਟਿਆ ਪਿਆ ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ। ਮਲਕੀਤ ਸਿੰਘ ਕੁੜਿਆਣਾ, ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ ਜੀਤ ਸਿੰਘ ਤੇ ਪੂਰਾ ਬਰਾੜ ਪਰਿਵਾਰ, ਸੁਖਦੇਵ ਸਿੰਘ ਚਹਿਲ ਬੁਰਜ ਹਨੂਮਾਨਗੜ੍ਹ ਤੋਂ। ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸਤਨਾਮ ਸਿੰਘ ਗਿੱਲ, ਵਿਲੇਜ ਪੱਖੀ ਰੋਡ, ਡਿਸਟ੍ਰਿਕਟ ਫਰੀਦਕੋਟ ਤੋਂ। ਪਿੰਡ ਫੁੱਲੋ ਮਿੱਠੀ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਹਰਜਸ ਸਿੰਘ ਢਿੱਲੋਂ, ਦਪਿੰਦਰ ਸਿੰਘ ਢਿੱਲੋਂ, ਤਾਰੀ, ਦਰਸ਼ਨ ਸਿੰਘ, ਬਲਕੌਰ ਸਿੰਘ, ਦਰਸ਼ਨ ਸਿੰਘ ਕੌਲਧਰ, ਜੀਤ ਸਿੰਘ, ਭੋਲਾ ਸਿੰਘ ਅਤੇ ਰਾਮ ਸਿੰਘ, ਇਹਨਾਂ ਨੇ ਵੀ ਇਸੇ ਗੀਤ ਦੀ ਕੀਤੀ ਹੈ ਫਰਮਾਇਸ਼। ਵੀ ਪੀ ਓ ਮਿੱਡੂ ਖੇੜਾ ਤੋਂ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਪਿੰਡ ਲਾਲਬਾਈ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਛੱਤਰ ਸਿੰਘ ਢਿੱਲੋਂ, ਪਿੰਡ ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਲੈਪੋ ਗੈਰੀ ਤੋਂ ਗੁਰਮੀਤ ਸਿੰਘ, ਪਿੰਡ ਢਿੱਲਵਾਂ ਤੋਂ ਪ੍ਰਗਟ ਸਿੰਘ, ਪਿੰਡ ਰਾਏ ਕੇ ਕਲਾਂ ਤੋਂ ਸੁਖਦੇਵ ਸਿੰਘ। ਅਤੇ ਆਓ ਸੁਣਦੇ ਹਾਂ ਕਿਸ਼ੋਰ ਕੁਮਾਰ ਦੀ ਆਵਾਜ਼ 'ਚ ਇਹ ਗੀਤ।

0: ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਫਿਲਮ ਦਾ ਨਾਮ ਮਸਤਾਨਾ ਔਰ ਆਵਾਜ਼ ਮੁਹੰਮਦ ਰਫੀ ਤੇ ਲਤਾ ਮੰਗੇਸ਼ਕਰ ਦੀ ਤੇ ਇਸ ਦੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ ਅਨਾਜ ਮੰਡੀ ਕਾਲਾਵਾਲੀ ਤੋਂ ਨੱਥੂ ਰਾਮ ਸ਼ਰਮਾ ਸਿਰਸਾ ਤੋਂ, ਤੇ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ, ਵਨੀਤ ਕੁਮਾਰ, ਹਿਮਾਂਸ਼ੂ ਰਵੀ ਤੇ ਉਹਨਾਂ ਦੇ ਬਹੁਤ ਸਾਰੇ ਸਾਥੀ ਪਰਸਰਾਮ ਨਗਰ ਬਠਿੰਡਾ ਤੋਂ। ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸਤੀਸ਼ ਕੁਮਾਰ ਬਾਂਸਲ, ਪਿੰਡ ਸਾਮਤਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ, ਗੁਰਲਾਲ ਮਾਹੀ ਨੰਗਲ, ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ ਤੇ ਦੇਵ ਬੱਬੂ, ਜਸਵੀਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਰਕੇਸ਼ ਕੁਮਾਰ, ਆਸ਼ੂ ਤੁਸ਼ਾਰ ਤੇ ਪੁਸ਼ਪਾ ਰਾਣੀ। ਆਓ ਸੁਣਦੇ ਹਾਂ ਮਸਤਾਨਾ ਫਿਲਮ ਦਾ ਗੀਤ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਚੁਣ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੇ ਘੜੀ ਤੇ ਸਮਾਂ 1:41 ਤੇ ਅਗਲਾ ਗੀਤ ਫਿਲਮ ਅਰਪਣ ਦਾ ਔਰ ਇਹ ਆਵਾਜ਼ ਹੋਏਗੀ ਲਤਾ ਮੰਗੇਸ਼ਕਰ ਦੀ ਪਸੰਦ ਕਰ ਰਹੇ ਨੇ ਆਪਣੀ ਫਰਮਾਇਸ਼ ਭੇਜ ਰਹੇ ਨੇ ਪਰਮਜੀਤ ਕੌਰ ਬਠਿੰਡਾ ਤੋਂ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਅਭਿਸ਼ੇਕ ਜੈਨ ਦੀਪੂ ਮਨਜਿੰਦਰ ਜਸ਼ਨਪ੍ਰੀਤ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਬਿੱਟੂ ਅਰਨਾ ਤੇ ਨਾਲ ਨੇ ਜੀ ਬਿੱਟੀ ਜੈਨ ਇਸੇ ਗੀਤ ਨੂੰ ਸੁਣਨਾ ਚਾਹਿਆ ਸੁਖਬੀਰ ਸਿੰਘ ਕੋਮਲਪ੍ਰੀਤ ਕੌਰ ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਸੁਖਦੇਵ ਕੁਮਾਰ ਪ੍ਰਜਾਪਤੀ ਅਬੋਹਰ ਤੋਂ ਪਿੰਡ ਜੱਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਵਰ ਹਰਮਨ ਭਗਾਨੀਆ ਤੇ ਛਿੰਦਾ ਸਿੰਘ ਅਮਨਦੀਪ ਸਿੰਘ ਸਵਾਂਗ ਮੋਜਰ ਥਰਾਜ ਵਾਲਾ ਅਤੇ ਬਾਬੂ ਸਿੰਘ ਢਿੱਲੋਂ ਗਿੱਦੜਬਾਹਾ ਤੋਂ ਪਿੰਡ ਥਰਾਜ ਵਾਲਾ ਸ਼੍ਰੀ ਮੁਕਤਸਰ ਸਾਹਿਬ ਤੋਂ ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਸੀ ਫਿਲਮ ਆਰਾਧਨਾ 'ਚ। ਇਹ ਗੀਤ ਆਵਾਜ਼ ਸੀ ਆਸ਼ਾ ਭੋਸਲੇ ਔਰ ਮੁਹੰਮਦ ਰਫੀ ਦੀ, ਔਰ ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਅਨਾਜ ਮੰਡੀ ਕਾਲਾਵਾਲੀ ਤੋਂ ਵੀਰਚੰਦ, ਅਸ਼ੀਸ਼ ਕੁਮਾਰ, ਨਿਧੀ, ਰੇਹਾਨ ਤੇ ਅਮੀਰਾ। ਔਰ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਪ੍ਰਗਟ ਸਿੰਘ ਢਿੱਲੋਂ, ਗੁਲਜ਼ਾਰਾ ਸਿੰਘ, ਨਾਜ਼ਮ ਸਿੰਘ, ਜਗਰੂਪ ਸਿੰਘ, ਸੁਖਦੀਪ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ ਤੋਂ। ਬਠਿੰਡਾ ਰੋਡ ਮੰਡੀਡਾ ਵਾਲੀ ਤੋਂ ਰਜਿੰਦਰ ਨਾਰੰਗ, ਅੰਜੂ, ਮੋਹਿਤ, ਲੱਕੀ, ਤਾਨੀਆ ਤੇ ਸਾਰਾ ਨਾਰੰਗ ਪਰਿਵਾਰ। ਧਨੋਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੁਸ਼ਾ ਸਲਮਾਨੀ, ਆਲੀਆ ਤੇ ਆਯਾਨ। ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਸੀ ਮਿਰਜਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ, ਕੋਮਲ, ਸ਼ੁਭਮ ਤੇ ਪੂਰਾ ਧੀਮਾਨ ਪਰਿਵਾਰ। ਪਿੰਡ ਤੇ ਡਾਕਖਾਨਾ ਮੋੜ, ਜ਼ਿਲ੍ਹਾ ਫਰੀਦਕੋਟ ਤੋਂ ਬਲਜੀਤ ਸਿੰਘ, ਮਹਿਕਦੀਪ ਕੌਰ, ਮਨਿੰਦਰ ਸਿੰਘ, ਕਮਲਪ੍ਰੀਤ ਕੌਰ, ਲਖਵੀਰ ਸਿੰਘ ਤੇ ਇਹਨਾਂ ਦਾ ਸਾਰਾ ਪਰਿਵਾਰ। ਸਤੀਸ਼ ਅਨੇਜਾ, ਬਿਮਲਾ ਨੇ, ਜਸ਼ਫਾਲੀ, ਸ਼ੈਫੀ ਤੇ ਡੈਵਿਸ ਚੰਡੀਗੜ੍ਹ ਤੋਂ ਖੱਤ ਭੇਜ ਰਹੇ ਨੇ ਇਸ ਫਰਮਾਇਸ਼ ਲਈ। ਪੁੱਛੋ ਮੰਡੀ ਤੋਂ ਰਾਮ ਕੁਮਾਰ ਜੋਸ਼ੀ, ਲਾਡੀ ਸੁਸ਼ਾਨੀ ਤੇ ਇਹਨਾਂ ਦਾ ਪੂਰਾ ਪਰਿਵਾਰ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ। ਪਿੰਡ ਕੋਟ ਸ਼ਮੀਰ ਤੋਂ ਜੀ ਕਰਮਜੀਤ ਸਿੰਘ, ਜਗਰਾਜ ਸਿੰਘ, ਗੁਰਸ਼ਨ ਸਿੰਘ, ਜਥੇਦਾਰ ਪਿਆਰਾ ਸਿੰਘ ਤੇ ਜੀ ਬਸ ਇਹਨਾਂ ਦੇ ਬਹੁਤ ਸਾਰੇ ਸਾਥੀ। ਤੇ ਅਗਲਾ ਜਿਹੜਾ ਹੁਣ ਆਪਾਂ ਗੀਤ ਸੁਣਾਂਗੇ, ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜਗਦੀਸ਼ ਰਾਏ ਗਰਗ, ਪਾਲਮਪੁਰ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਤੋਂ। ਨਾਲ ਨੇ ਅੰਜਨਾ ਰਾਣੀ, ਰਵੀ, ਸ਼ਿਲਪਾ, ਵਿਕਾਸ, ਨੀਤੂ, ਇਹਨਾਂ ਨੇ ਸੁਣਨਾ ਚਾਹਿਆ ਆਜ ਔਰ ਕੱਲ ਦਾ ਫਿਲਮ ਦਾ ਗੀਤ ਰਫੀ ਸਾਹਿਬ ਦੀ ਆਵਾਜ਼ ਦੇ ਵਿੱਚ। ਔਰ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰਵਿੰਦਰ ਕੌਰ, ਨੈਸ਼ਨਲ ਕਲੋਨੀ ਬਠਿੰਡਾ ਤੋਂ। ਪਿੰਡ ਬਹਿਮਨ ਦੀਵਾਨਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ, ਜਸਕਰਨ, ਵੀਰਪਾ, ਲਕਸ਼ਦੀਪ, ਤਰੁਣ ਬੇਦੀ। ਪਿੰਡ ਵੜਿੰਗਖੇੜਾ ਤੋਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਮਾਸਟਰ ਮੋਹਨਲਾਲ ਸ਼ੌਂਕੀ, ਅਰਵਿੰਦ ਕੁਮਾਰ ਜਲੰਧਰ ਤੋਂ। ਪਿੰਡ ਸਾਵਤਖੇੜਾ ਨੇੜੇ ਮੰਡੀ ਡਾਬਵਾਲੀ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਤੇ ਸ਼ੈਲੇਂਦਰ ਜੀ ਤੇ ਬਲਜਿੰਦਰ ਸਿੰਘ, ਪਿੰਡ ਕਿੱਲੀ ਨਿਹਾਲ ਸਿੰਘ ਵਾਲਾ ਤੇ ਨਾਲ ਨੇ ਮਨਪ੍ਰੀਤ, ਸਿੱਪੂ ਤੇ ਇਹਨਾਂ ਦੀ ਅਜੇ ਭਤੀਜੀ ਤਨਵੀਰ ਦਾ ਬਰਥਡੇ ਹੈ, ਹੈਪੀ ਬਰਥਡੇ। ਸ਼੍ਰੀ ਗੰਗਾਨਗਰ ਰਾਜਸਥਾਨ, ਰਮੇਸ਼ਵਰ ਰਾਮ ਜੀ ਵਰਮਾ ਤੇ ਪ੍ਰੇਮ ਗਰਗਵਾਲ। ਔਰ ਇਸੇ ਗੀਤ ਨੂੰ ਸੁਣਨਾ ਚਾਹੁੰਦੇ ਪੱਪੂ ਰਾਜਾ, ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਚੱਕਲਾ ਬਾਜ਼ਾਰ, ਸਮਾਨਾ ਸ਼ਹਿਰ ਤੋਂ ਤੇ ਸਾਰਾ ਖੁਸ਼ ਦਿਲ ਪਰਿਵਾਰ। ਗੁਰਮੇਲ ਸਿੰਘ ਸਿਰਿਆਂ ਵਾਲਾ, ਅਰਜਨ ਸਿੰਘ, ਹਰਵਿੰਦਰ ਸਿੰਘ, ਰੂਪ ਰਾਏ ਪਿੰਡ ਮਹਿਲ ਵਾਲਾ ਫਿਰੋਜ਼ਪੁਰ ਤੋਂ। ਆਓ ਸੁਣਦੇ ਹਾਂ ਇਹ ਗੀਤ।

ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਸੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ ਤੇ ਸਹਿਜ ਪ੍ਰੀਤ ਕੌਰ, ਪਿੰਡ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਰੇਖਾ, ਗਗਨ ਸੋਨੀ ਤੇ ਸੀਤਾ ਔਰ ਗੀਤਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਦਿਸ਼ਾ ਮੋਹਲਾ, ਦਰਸ਼ਨ ਬਰਾੜ।

FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੇ ਘੜੀ ਤੇ ਸਮਾਂ 1:56 ਤੇ ਇਹ ਰਿਹਾ ਪ੍ਰੋਗਰਾਮ ਦਾ ਆਖਰੀ ਗੀਤ।

0: فرمائش.
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਤਹਿਤ ਸਿਲਸਿਲਾ ਚਿੱਠੀਆਂ ਮਿੱਠੀਆਂ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫਐਮ ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ 1:59 ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਤੇ 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਤੁਸੀਂ ਸੁਣ ਰਹੇ ਸੀ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਝੂੜੀਆਂ ਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਤੁਹਾਡੇ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਹੋਏਗਾ ਪੰਜਾਬੀ ਗੀਤ ਫਿਲਮੀ ਜਾਂ ਗੈਰ ਫਿਲਮੀ। ਅਗਲਾ ਗੀਤ ਤੁਸੀਂ ਸੁਣੋਗੇ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਅੱਖੀਆਂ ਅਰਜਨ ਸਿੰਘ ਹਰਵਿੰਦਰ ਸਿੰਘ ਰੂਪ ਰਾਏ ਪਿੰਡ ਮਹਿਲੇਵਾਲ ਫਿਰੋਜ਼ਪੁਰ ਤੋਂ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਪਿੰਡ ਜਗਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਵਰ ਤੇ ਹਰਮਨ ਸੁਖਬੀਰ ਸਿੰਘ ਕੋਮਲਪ੍ਰੀਤ ਰੋਸ਼ਨਪ੍ਰੀਤ ਪਿੰਡ ਛਾਜਲੀ ਜ਼ਿਲ੍ਹਾ ਸੰਗਰੂਰ ਤੋਂ ਤੇ ਜਨਾਬ ਫਿਰ ਰੁਕਣਾ ਪਏਗਾ ਥੋੜ੍ਹਾ ਜਿਹਾ ਕਿਉਂਕਿ ਮੈਸੇਜ ਆ ਰਹੇ ਨੇ ਤੇ ਇਹਦੇ ਕਰਕੇ ਥੋੜ੍ਹਾ ਜਿਹਾ ਉੱਪਰ ਚਲਾ ਜਾਂਦਾ ਮੈਸੇਜ ਪਿੰਡ ਤੇ ਡਾਕਖਾਨਾ ਮੋੜ ਜ਼ਿਲ੍ਹਾ ਫਰੀਦਕੋਟ ਤੋਂ ਬਲਜੀਤ ਸਿੰਘ ਮਾਸਟਰ ਬਲਜੀਤ ਸਿੰਘ ਤੋਂ ਬਾਅਦ ਮਹਿਕਦੀਪ ਕੌਰ ਮਨਿੰਦਰ ਸਿੰਘ ਕਮਲਪ੍ਰੀਤ ਸਿੰਘ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਪਿੰਡ ਤੇ ਡਾਕਖਾਨਾ ਨਿੰਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਤੇ ਕਰਮਜੀਤ ਕੌਰ ਸੁਰੇਸ਼ ਗਗਨੇਜਾ ਜਲਾਲਾਬਾਦ ਪੱਛਮੀ ਤੋਂ ਨਾਲ ਨੇ ਪੂਨਮ ਗਗਨੇਜਾ ਵਿਸ਼ਾਲ ਪ੍ਰੀਆ ਦਿਸ਼ਾਨੀ ਤੇ ਨਿਮਿਤ ਅਹੂਜਾ ਤੇ ਆਓ ਸੁਣਦੇ ਹਾਂ ਸਤਵਿੰਦਰ ਬਿੱਟੀ ਦੀ ਆਵਾਜ਼ ਦੇ ਵਿੱਚ ਇਹ ਗੀਤ।

ਤੁਸੀਂ ਸੁਣ ਰਹੇ ਸੀ ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ। ਇਸ ਗੀਤ ਦੀ ਫਰਮਾਇਸ਼ ਕੀਤੀ ਸੀ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਸ਼ੇਫਾਲੀ, ਸ਼ੈਫੀ ਤੇ ਡੈਵਿਸ ਨੇ। ਤੇ ਇਹ ਗੀਤ ਸੀ ਕੰਵਰ ਗਰੇਵਾਲ ਦੀ ਆਵਾਜ਼ ਚ। ਮਸਤ ਬਣਾ ਦੇਣਗੇ ਵੀ ਪਰ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਨੇ ਮੰਗਲ ਜਨਾਗਲ ਰਾਹੀ ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ, ਇੰਦੂ ਤੇ ਸੁਨੀਲ। ਇਹ ਆਏ ਨੇ ਜਨਾਬ ਕਿੱਥੋਂ, ਪਤਰੋੜਾ ਤੋਂ, ਚੱਕ ਪੰਜ MD ਤੇ ਸੁਰੇਸ਼ ਗਗਨੀਜਾ ਜਲਾਲਾਬਾਦ ਪੱਛਮੀ ਤੋਂ, ਨਾਲ ਨੇ ਪੂਨਮ ਵਿਸ਼ਾਲ, ਪ੍ਰਿਆ ਦਿਸ਼ਾਨੀ ਤੇ ਨਿਮਿਤ, ਮੁਹੱਲਾ ਹਲਵਾਈਨ ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ, ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਤਾਰਾ ਨਸਰੀਨ ਤੇ ਪੂਰਾ ਫਰੀਦੀ ਪਰਿਵਾਰ। ਇਸੇ ਗੀਤ ਦੀ ਫਰਮਾਇਸ਼ ਚ ਸ਼ਾਮਲ ਨੇ ਗੁਰੂ ਨਾਨਕਪੁਰਾ, ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ, ਸੁਮਨ ਤੇ ਅੰਸ਼ੂ। ਲਾਲ ਸਿੰਘ ਨਗਰ ਬਠਿੰਡਾ ਤੋਂ ਸੁਖਪਾਲ ਸਿੰਘ, ਜਸਵਿੰਦਰ ਕੌਰ, ਲਵਲੀ, ਵਿੱਕੀ, ਸੁਖਪਾਲ, ਦੋ ਵਾਰੀ ਨਾਮ ਲਿਖਤਾ ਜੀ ਤੁਸੀਂ। ਸਿਰਕੀ ਬਾਜ਼ਾਰ ਜਲੇਬੀਲਾ ਚੌਂਕ ਬਠਿੰਡਾ ਤੋਂ, ਪਿੰਡ ਕੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਜੀਤ ਸਿੰਘ ਕੁੜਿਆਣਾ, ਦਰਸ਼ਨ ਸਿੰਘ, ਮਲਕੀਤ ਸਿੰਘ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ। ਸੀਵੀਆ ਰੋਡ ਬਠਿੰਡਾ ਤੋਂ ਮਾਤਾ ਜੀ ਵੀ ਨਗਰ, ਜਗਸੀਰ ਸਿੰਘ ਸਿੱਧੂ, ਰਮਨਦੀਪ, ਮਨਜੋਤ ਕੌਰ, ਨਿਰਗੁਣ ਸਿੰਘ, ਮੀਤਾ, ਨਿੰਮੀ ਤੇ ਜੋਤਾ। ਸੀਵੀਆ ਰੋਡ ਬਠਿੰਡਾ ਗਿਲਪੱਤੀ ਤੋਂ ਅਮਰਜੀਤ ਸਿੰਘ ਸਿੱਧੂ, ਮਨਜੀਤ ਕੌਰ, ਵੰਸ਼ਮੀਤ ਕੌਰ ਤੇ ਮੀਤਾ। ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਢਿੱਲੋਂ, ਤੇਜਾ ਸਿੰਘ ਮਾਕਨਾ ਤੇਜਾ ਸਵਾਮੀ, ਪਿੰਡ ਢਿਲਵਾਂ ਤੋਂ ਸੁਖਦੀਪ ਸਿੰਘ, ਪਿੰਡ ਬਿੱਦੋਵਾਲ ਤੋਂ ਰਾਜਵੰਤ ਸਿੰਘ, ਪਿੰਡ ਚੰਨੂ ਤੋਂ ਜਗਸੀਰ ਸਿੰਘ, ਪਿੰਡ ਹਰ ਰਾਏਪੁਰ ਤੋਂ ਇਕੱਤਰ ਸਿੰਘ, ਮਹਿੰਦਰ ਸਿੰਘ, ਗੁਰਚਰਨ ਸਿੰਘ ਤੇ ਸੁਖਰਾਜ। ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼, ਰਾਜਾ ਚੇਤਨਿਆ। ਪੰਚਕੂਲਾ ਚੰਡੀਗੜ੍ਹ ਤੋਂ ਰਾਹੁਲ ਖੁਰਾਣਾ, ਰਿਸ਼ਤਾ ਖੁਰਾਣਾ, ਕੇਸ਼ੂ ਖੁਰਾਣਾ। ਤੇ ਅਗਲਾ ਗੀਤ ਤੁਸੀਂ ਸੁਣੋਗੇ ਰਫੀ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ, ਔਰ ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ, ਸ਼ਿਲਪਾ। ਭੰਗੜਾ ਫਿਲਮ ਦਾ ਇਹ ਗੀਤ ਹੈ ਰਫੀ ਸਾਹਿਬ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਦੇ ਵਿੱਚ ਗੀਤ, ਔਰ ਇਸ ਨੂੰ ਸੁਣਨਾ ਚਾਹੁੰਦੇ ਨਾਭਾ, ਜ਼ਿਲ੍ਹਾ ਪਟਿਆਲਾ, ਪੰਜਾਬ ਤੋਂ ਸੋਮਦਾ, ਕੈਰਵ, ਜਯੋਤੀ ਰਾਣੀ, ਗੁਰਮੰਤ ਕੌਰ। ਅੱਗੋਂ ਨੇ ਕਨੇਰਾ ਮੁਹੱਲਾ ਪਟਿਆਲਾ ਤੋਂ ਸਾਰਾ ਬੱਤਾ ਪਰਿਵਾਰ, ਜਿਸ 'ਚ ਸ਼ਾਮਲ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨੀਲਮ ਪੱਤਕ, ਨੀਲਮ ਤੇ ਨਾਲ ਨੇ ਜੀ ਪਲਕ, ਕਰਨ, ਗੀਤੂ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤੇ ਇੱਕ ਸੁਨੇਹਾ ਆਇਆ ਹੈ ਪਰ ਉਹਦੇ ਵਿੱਚ ਆਵਾਜ਼ ਨਹੀਂ ਆਈ। ਕੋਟਾਵਾ ਨਾਰਾਇਣਪੁਰ, ਬਾਬਾ ਪੱਟੀ ਬੱਲੀਆ ਤੋਂ ਓਮ ਪ੍ਰਕਾਸ਼ ਰਾਏ, ਊਸ਼ਾ ਰਾਏ, ਅਮਿਤ, ਹੈਪੀ ਦੁਬੀਹਾ, ਨਿਵਾਦਾ ਜ਼ਿਲ੍ਹਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਰੋਸ਼ਨ ਅਤੇ ਪਰੰਜਲ ਰਾਏ। ਇਸੇ ਗੀਤ ਨੂੰ ਸੁਣਨਾ ਚਾਹੁੰਦੇ ਨੇ ਪਿੰਡ ਵੜਿੰਗਖੇੜਾ ਤੋਂ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੱਧੂ, ਲਾਡੀ ਧਾਲੀਵਾਲ, ਜਲੰਧਰ ਤੋਂ ਆਏ ਨੇ ਮੋਹਨ ਲਾਲ ਸ਼ੌਂਕੀ ਤੇ ਅਰਵਿੰਦ ਕੁਮਾਰ। ਸੈਯਦ ਮਸਰੂਰ, ਸ਼ਾਇਨਾ ਹਸਨ, ਅਕਸਾ, ਨਾਜ਼ੀਆ, ਆਫੀ ਅਤੇ ਇਹਨਾਂ ਦਾ ਸਾਰਾ ਪਰਿਵਾਰ। ਗਾਂਵ ਹੈਗਾ ਕੁਮਹਾਰਹੇੜਾ, ਸਹਾਰਨਪੁਰ ਤੋਂ। ਵੜਿੰਗਖੇੜਾ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ, ਆਰਤੀ। ਨਾਥਰੋੜ ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ। ਮੰਡੀ ਕਲਾ ਤੋਂ ਮਹਿੰਦਰ ਪੱਟੀ ਤੇ ਆਓ ਸੁਣਦੇ ਹਾਂ ਇਹ ਗੀਤ।

ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦੀ ਆਵਾਜ਼ ਚ ਗੀਤ, ਔਰ ਇਸੇ ਗੀਤ ਦੀ ਫਰਮਾਇਸ਼ ਕੀਤੀ ਸੀ ਬਾਗਾ ਪੁਰਾਣਾ ਤੋਂ ਸਤਨਾਮ ਸਿੰਘ ਰੱਖੜਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ, ਜਸਗੁਨ ਤੇ ਸ਼ਿਵਮ ਮਿਰਜਾਪੁਰ ਕੁਰਕਸ਼ੇਤਰ ਤੋਂ, ਯਸ਼ਪਾਲ ਦੀਮਾਨ, ਕ੍ਰਿਸ਼ਨਾ ਦੀਮਾਨ, ਰਾਹੁਲ ਕੋਮਲ ਤੇ ਇਹਨਾਂ ਦਾ ਪੂਰਾ ਪਰਿਵਾਰ, ਰਜ਼ਾਕ ਮਾਮਾ, ਸ਼ਮੀਮ ਬੇਗਮ, ਇਮਰਾਨ ਖਾਨ ਤੇ ਇਰਫਾਨ ਖਾਨ ਹਨੂਮਾਨਗੜ੍ਹ ਟਾਊਨ ਤੋਂ ਵੀ ਇਸੇ ਗੀਤ ਦੀ ਫਰਮਾਇਸ਼ ਕਰ ਰਹੇ ਸੀ। ਮੁਹੱਲਾ ਹਲਵਾਈਨ ਸ਼ੇਰਕੋਟ, ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵਕਾਰ ਤੇ ਬਿੱਟੂ ਸਾਜਦਾ ਤੇ ਹੀਨਾ ਕੌਸਰ, ਪਿੰਡ ਸੰਦੋਹਾ ਨੇੜੇ ਮੁਰ ਮੰਡੀ, ਜਗਰਾਜ ਸਿੰਘ ਕਾਂਕਵਾਲੀਆ, ਬੂਟਾ ਸਿੰਘ ਰਾਜਾ, ਗੰਗਾ ਰਾਮ ਭੁੱਚੋ ਮੰਡੀ ਤੋਂ ਗੁਰਤੇਜ ਸਿੰਘ ਕਮਲੂ, ਸੁਖਦੇਵ ਬਾਬੇਕਾ, ਬੂਟਾ ਜਗਤੂ ਕਾ ਤੇ ਅਵਤਾਰ ਸਿੰਘ, ਬਠਿੰਡਾ ਰੋਡ ਮੰਡੀ ਡਾਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਲੱਕੀ ਤੇ ਪੂਰਾ ਨਾਰੰਗ ਪਰਿਵਾਰ ਤੇ ਜਿਹੜੇ ਸਾਡੇ ਸਰੋਤਾ ਇਹ ਵਾਲੇ ਕੀ ਚੱਕਲਾ ਬਾਜ਼ਾਰ ਸਮਾਨਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ ਤੇ ਇਹਨਾਂ ਦਾ ਪੂਰਾ ਪਰਿਵਾਰ, ਮਾਰਹਾਰਾ ਦਰਵਾਜ਼ਾ ਏਟਾ ਤੋਂ ਨਬੀ ਹਸਨ ਅਬਾਸੀ, ਸ਼ਹਿਨਾਜ਼ ਅਬਾਸੀ ਤੇ ਪੂਰਾ ਅਬਾਸੀ ਪਰਿਵਾਰ, ਗਾਓ ਬਾਂਡੀਆਲਾ ਫਾਜ਼ਿਲਕਾ ਪੰਜਾਬ ਤੋਂ ਕ੍ਰਿਆਂਸ਼ ਬਾਗੜੀਆ, ਯੁਗੇਸ਼ ਬਗੜੀਆ ਤੇ ਪੂਰਾ ਬਗੜੀਆ ਪਰਿਵਾਰ, ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ ਤੇ ਦੀਪਕ ਜੈਨ ਤੇ ਪੂਰਾ ਜੈਨ ਪਰਿਵਾਰ, ਗਾਓ ਜੋਗੀਵਾਲਾ ਸ਼੍ਰੀ ਗੰਗਾਨਗਰ ਤੋਂ ਪ੍ਰੇਮ ਸਹਾਰਨ, ਮੋਨਿਕਾ ਤੇ ਮਨੀਸ਼ ਸਹਾਰਨ, ਨੱਥੂ ਰਾਮ ਸ਼ਰਮਾ ਅਨਾਜ ਮੰਡੀ ਕਾਲਾਂ ਵਾਲੀ ਤੋਂ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਸਟੂਡੀਓ ਘੜੀ ਤੇ ਸਮਾਂ 2:59 ਅਗਲਾ ਪ੍ਰਸਾਰਣ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਤੋਂ।

ਮਹਾਮਾਰੀਆਂ ਜਿਸ ਤਰ੍ਹਾਂ ਕਿ ਆਪਣੇ ਭਾਰਤ ਸਾਹਿਬ ਵਿੱਚ ਕਰੋਨਾ ਦੀ ਜਿਹੜੀ ਇੱਕ ਮਹਾਂਮਾਰੀ ਗਈ ਹੈ, ਜਿਹੜੀ ਹੈ ਗੁਜ਼ਰਿਆ, ਤਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਵਾਸਤੇ ਸਾਨੂੰ ਵਲੰਟੀਅਰ ਦੀ ਲੋੜ ਹੁੰਦੀ ਹੈ। ਜਿਹੜੀ ਹੈ ਦੁਨੀਆਂ ਦੇ ਹਰ ਇੱਕ ਹਿੱਸੇ ਦੇ ਵਿੱਚ

0: ਲਓ ਜੀ ਇੱਕ ਹੋਰ ਸ਼ਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜ ਚੁੱਕੇ ਨੇ ਕਰਦੇ ਆ ਜੀ ਅਸੀਂ ਇਹਨਾਂ ਨਾਲ ਗੱਲ ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਤੇ ਨਾਮ ਦੱਸ ਦਿਓ
1: ਹਾਂਜੀ ਮੈਂ ਵਿਕਰਮਜੀਤ ਸਿੰਘ ਪਿੰਡ ਚਨਾਰਥਲ
0: ਤੋਂ ਜੀ ਵਿਕਰਮ ਜੀ ਸਵਾਗਤ ਹੈ ਤੁਹਾਡਾ ਤੇ ਬਹੁਤ ਬਹੁਤ ਸਵਾਗਤ ਤੇ ਗੀਤ ਕਿਹੜਾ ਸੁਣੋਗੇ
1: ਗੀਤ ਫੜੋ ਜੀ ਇਹੀ ਲਾ ਦਿਓ ਜੀ
0: ਚਲੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਫੋਨ ਕੀਤਾ ਧੰਨਵਾਦ
1: ਚਲੋ ਇਹੀ ਸੁਣਾ ਦਿਓ ਜੀ
0: ਜੀ
1: ਫੌਜੀ ਵੀਰਾਂ ਦਾ ਗੀਤ ਸੁਣਨਾ ਸੀਗਾ ਚਲੋ ਇਹੀ ਸੁਣਾ
0: ਜੀ ਥੈਂਕ ਯੂ ਜੀ ਥੈਂਕ ਯੂ

0: प्रोग्राम चल रहा सी शाम सुहानी स्टूडियो दी कड़ी ते समा है 7:29 ते 45 सैकेंड दा वेला हो रहा पंजाबी विच खबरां दा। आओ सुनदे हां पंजाबी विच खबरां आकाशवाणी जलंधर तो।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਸਮਾਜ, ਚੌਗਿਰਦੇ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਜੁੜੀ ਹੋਈ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਨੇ ਔਰਤਾਂ ਖਿਲਾਫ਼ ਘਿਨਾਉਣੇ ਜਿਣਸੀ ਜੁਰਮਾਂ ਸਬੰਧੀ ਮਾਮਲਿਆਂ ਵਿੱਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ ਅਤੇ ਪਾਬੰਦੀ ਦੀ ਮੰਗ ਕੀਤੀ ਹੈ। ਭਾਰਤ ਅਤੇ ਸਿੰਗਾਪੁਰ ਨੇ ਰਣਨੀਤਿਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਦੁਵੱਲੇ ਸਹਿਯੋਗ ਦੀ ਮਹੱਤਤਾ ਤੇ ਜ਼ੋਰ ਦਿੱਤਾ ਹੈ ਤੇ ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿੱਚ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਸ਼ੁਭੇਂਦੂ ਅਧਿਕਾਰੀ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਹੋਣਗੇ। ਉਨ੍ਹਾਂ ਨੂੰ ਅੱਜ ਕੋਲਕਾਤਾ ਵਿੱਚ ਬੀਜੇਪੀ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀ ਅਧਿਕਾਰੀ ਰਾਜ ਦੇ ਪਹਿਲੇ ਬੀਜੇਪੀ ਮੁੱਖ ਮੰਤਰੀ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਬੀਜੇਪੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਸ੍ਰੀ ਅਧਿਕਾਰੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਸ੍ਰੀ ਸ਼ਾਹ ਨੇ ਕਿਹਾ ਕਿ ਮੀਟਿੰਗ ਵਿੱਚ ਨੇਤਾ ਲਈ ਸਿਰਫ ਸ੍ਰੀ ਅਧਿਕਾਰੀ ਦਾ ਨਾਮ ਪ੍ਰਸਤਾਵ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਨੇ ਸ੍ਰੀ ਅਧਿਕਾਰੀ ਦੀ ਚੋਣ ਦਾ ਰਸਮੀ ਐਲਾਨ ਕੀਤਾ।
2: अभी कुछ दिन पहले ही चुनाव की प्रक्रिया पूरी हुई है। लगभग 8 प्रस्ताव और समर्थन प्राप्त हुए हैं और सभी प्रस्ताव और समर्थन एक ही नाम के मिले। उसके बाद दूसरे नाम के लिए भी सबको पर्याप्त समय दिया गया, मगर कोई दूसरा नाम नहीं आया। इसलिए केंद्रीय पर्यवेक्षक के रूप में श्री शुभेंदु अधिकारी जी को पश्चिम बंगाल विधानमंडल दल के नेता के रूप में निर्वाचित घोषित करता हूं।

ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਕੋਲਕਾਤਾ ਦੀ ਬ੍ਰਿਗੇਡ ਪਰੇਡ ਗਰਾਊਂਡ 'ਚ ਹੋਏਗਾ। ਤਾਮਿਲਨਾਡੂ ਵਿਧਾਨ ਸਭਾ ਚੋਣਾਂ 'ਚ ਸਭ ਤੋਂ ਵੱਡੀ ਪਾਰਟੀ ਤਾਮਿਲਨਾਡੂ ਵੇਤਰੀ ਖੜਗਮ ਟੀ ਵੀ ਕੇ ਨੇ ਨਵੀਂ ਸਰਕਾਰ ਬਣਾਉਣ ਲਈ ਸੀ ਪੀ ਆਈ, ਸੀ ਪੀ ਆਈ ਐਮ ਅਤੇ ਵੀ ਸੀ ਕੇ ਤੋਂ ਸਮਰਥਨ ਮੰਗਿਆ। ਪੰਜ ਵਿਧਾਇਕਾਂ ਵਾਲੀ ਕਾਂਗਰਸ ਪਹਿਲਾਂ ਹੀ ਆਪਣਾ ਸਮਰਥਨ ਦੇ ਚੁੱਕੀ ਹੈ। ਦੋ ਦੋ ਵਿਧਾਇਕਾਂ ਵਾਲੀ ਸੀ ਪੀ ਆਈ ਅਤੇ ਸੀ ਪੀ ਆਈ ਐਮ ਨੇ ਵੀ ਟੀ ਵੀ ਕੇ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਨਾਇਨਾਰ ਨਾਗੇਂਦਰ ਨੇ ਕਿਹਾ ਕਿ ਪਾਰਟੀ ਚੋਣ ਨਤੀਜਿਆਂ ਨੂੰ ਸਵੀਕਾਰ ਕਰਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀਜੇਪੀ ਤਾਮਿਲਨਾਡੂ ਵਿਚ ਨਵੀਂ ਸਰਕਾਰ ਬਣਾਉਣ ਦੀ ਕਿਸੇ ਵੀ ਕੋਸ਼ਿਸ਼ ਵਿਚ ਟੀ ਵੀ ਕੇ ਨਾਲ ਗੱਠਜੋੜ ਨਹੀਂ ਕਰੇਗੀ। ਕੇਰਲਾ ਵਿਚ ਨਵੀਂ ਸਰਕਾਰ ਦੇ ਗਠਨ ਬਾਰੇ ਸਲਾਹ ਮਸ਼ਵਰੇ ਜਾਰੀ ਨੇ। ਯੂ ਡੀ ਐਫ਼ ਦੀ ਮੁੱਖ ਪਾਰਟੀ ਕਾਂਗਰਸ ਐਤਵਾਰ ਤੱਕ ਆਪਣੇ ਨੇਤਾ ਦਾ ਐਲਾਨ ਕਰ ਸਕਦੀ ਹੈ। ਕਾਂਗਰਸ ਸੂਤਰਾਂ ਨੇ ਕਿਹਾ ਕਿ ਵਿਧਾਇਕ ਦਲ ਦੇ ਨੇਤਾ ਬਾਰੇ ਫੈਸਲਾ ਕੇਰਲਮ ਵਿਚ ਪਾਰਟੀ ਨਿਗਰਾਨਾਂ ਵੱਲੋਂ ਸੌਂਪੀ ਗਈ ਰਿਪੋਰਟ ਦੇ ਆਧਾਰ ਤੇ ਰਾਸ਼ਟਰੀ ਲੀਡਰਸ਼ਿਪ ਵੱਲੋਂ ਕੀਤਾ ਜਾਏਗਾ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦੀ ਮਜ਼ਬੂਤੀ ਅਤੇ ਸੁਰੱਖਿਆ ਸਿਰਫ ਇਸ ਦੀਆਂ ਸਰਹੱਦਾਂ ਦੀ ਰੱਖਿਆ ਤੱਕ ਸੀਮਤ ਨਹੀਂ, ਸਗੋਂ ਸਮਾਜ, ਚੌਗਿਰਦੇ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਨਾਲ ਵੀ ਜੁੜੀ ਹੋਈ ਹੈ। ਨਵੀਂ ਦਿੱਲੀ ਵਿਚ ਭਾਰਤੀ ਫੌਜ ਦੇ ਸਹਿਯੋਗ ਨਾਲ ਤਿਰੰਗਾ ਮਾਊਂਟੇਨ ਰੈਸਕਿਊ ਟੀ ਐਮ ਆਰ ਦੀ 10ਵੀਂ ਵਰ੍ਹੇਗੰਢ ਮਨਾਉਣ ਲਈ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇੱਕ ਮਜ਼ਬੂਤ ਭਾਰਤ ਅਜਿਹਾ ਹੋਣਾ ਚਾਹੀਦਾ ਜਿੱਥੇ ਸਰਹੱਦਾਂ ਸੁਰੱਖਿਅਤ, ਲੋਕ ਆਤਮ ਵਿਸ਼ਵਾਸੀ ਅਤੇ ਆਫ਼ਤਾਂ ਦੌਰਾਨ ਹਰ ਜੀਵਨ ਦੀ ਸੁਰੱਖਿਆ ਯਕੀਨੀ ਹੋਏ। ਮੰਤਰੀ ਨੇ ਕਿਹਾ ਕਿ ਹਿਮਾਲਿਆ ਵਰਗੇ ਸੰਵੇਦਨਸ਼ੀਲ ਖੇਤਰਾਂ ਵਿਚ ਟੀ ਐਮ ਆਰ ਸਿਰਫ਼ ਬਚਾਅ ਕਾਰਜਾਂ ਤੱਕ ਸੀਮਤ ਨਹੀਂ, ਸਗੋਂ ਦੇਸ਼ ਦੇ ਹਥਿਆਰਬੰਦ ਬਲਾਂ ਅਤੇ ਸਥਾਨਕ ਭਾਈਚਾਰਿਆਂ ਲਈ ਵਿਸ਼ਵਾਸ ਅਤੇ ਮਜ਼ਬੂਤੀ ਦੇ ਇੱਕ ਮਜ਼ਬੂਤ ਥੰਮ ਵਜੋਂ ਕੰਮ ਕਰਦਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਐਨ ਸੀ ਡਬਲਿਊ ਨੇ ਔਰਤਾਂ ਖਿਲਾਫ਼ ਘਿਨਾਉਣੇ ਜਿਣਸੀ ਜੁਰਮਾਂ ਦੇ ਮਾਮਲਿਆਂ ਵਿਚ ਤੇਜ਼ੀ ਨਾਲ ਸੁਣਵਾਈ, ਸਖ਼ਤ ਨਿਗਰਾਨੀ ਅਤੇ ਪੈਰੋਲ ਤੇ ਪਾਬੰਦੀ ਦੀ ਮੰਗ ਕੀਤੀ ਹੈ। ਕਮਿਸ਼ਨ ਨੇ ਔਰਤਾਂ ਅਤੇ ਬੱਚਿਆਂ ਵਿਰੁੱਧ ਘਿਨਾਉਣੇ ਅਪਰਾਧਾਂ ਦੇ ਦੋਸ਼ੀ ਠਹਿਰਾਏ ਗਏ ਲੋਕਾਂ ਲਈ ਮੌਜੂਦਾ ਪੈਰੋਲ ਪ੍ਰਣਾਲੀ ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਐਨ ਸੀ ਡਬਲਿਊ ਦੇ ਚੇਅਰਪਰਸਨ ਵਿਜੇ ਰਾਹਟਕਰ ਨੇ ਕਿਹਾ ਕਿ ਕਮਿਸ਼ਨ ਛੇਤੀ ਹੀ ਕੇਂਦਰ ਸਰਕਾਰ ਨੂੰ ਸਿਫਾਰਸ਼ਾਂ ਸੌਂਪੇਗਾ ਜਿਸ ਵਿਚ ਬਲਾਤਕਾਰ, ਜਿਣਸੀ ਹਮਲਿਆਂ ਅਤੇ ਔਰਤਾਂ ਅਤੇ ਬੱਚਿਆਂ ਖਿਲਾਫ਼ ਗੰਭੀਰ ਅਪਰਾਧਾਂ 'ਚ ਦੋਸ਼ੀ ਵਿਅਕਤੀਆਂ ਲਈ ਪੈਰੋਲ 'ਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਜਾਏਗੀ। ਕਮਿਸ਼ਨ ਦੇ ਚੇਅਰਪਰਸਨ ਨੇ ਕਿਹਾ ਕਿ ਹਾਲ ਹੀ ਵਿਚ ਨਸਰਾਪੁਰ ਬਲਾਤਕਾਰ ਮਾਮਲੇ ਨੇ ਜਨਤਕ ਸੁਰੱਖਿਆ ਅਤੇ ਸਮਾਜ ਵਿਚ ਔਰਤਾਂ ਦੇ ਵਿਸ਼ਵਾਸ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ 'ਤੇ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਅਤੇ ਸਿੰਗਾਪੁਰ ਨੇ ਰਣਨੀਤਿਕ ਭਾਈਵਾਲਾਂ ਵਜੋਂ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਦੁਵੱਲੇ ਸਹਿਯੋਗ ਦੀ ਅਹਿਮੀਅਤ 'ਤੇ ਜ਼ੋਰ ਦਿੱਤਾ ਹੈ। ਦਹਿਸ਼ਤਗਰਦੀ ਵਿਰੋਧੀ ਅਤੇ ਅੰਤਰਰਾਸ਼ਟਰੀ ਅਪਰਾਧਾਂ ਬਾਰੇ ਸਾਂਝੇ ਕਾਰਜ ਸਮੂਹ ਦੀ 5ਵੀਂ ਮੀਟਿੰਗ ਕੱਲ੍ਹ ਨਵੀਂ ਦਿੱਲੀ ਵਿਚ ਖਤਮ ਹੋਈ। ਸੰਯੁਕਤ ਕਾਰਜ ਸਮੂਹ ਨੇ ਦਹਿਸ਼ਤਗਰਦੀ ਪ੍ਰਤੀ ਜ਼ੀਰੋ ਟੋਲਰੈਂਸ ਦੇ ਸਿਧਾਂਤ ਨੂੰ ਦੁਹਰਾਇਆ। ਸਰਹੱਦ ਪਰੋਂ ਦਹਿਸ਼ਤਗਰਦੀ ਸਮੇਤ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਪਸ਼ਟ ਅਤੇ ਸਖ਼ਤ ਨਿੰਦਾ ਕੀਤੀ। ਇਸ ਨੇ ਪਿਛਲੇ ਸਾਲ 22 ਅਪ੍ਰੈਲ ਨੂੰ ਪਹਿਲਗਾਮ ਦਹਿਸ਼ਤਗਰਦ ਹਮਲੇ ਅਤੇ 10 ਨਵੰਬਰ ਨੂੰ ਨਵੀਂ ਦਿੱਲੀ ਵਿਚ ਲਾਲ ਕਿਲੇ ਨੇੜੇ ਦਹਿਸ਼ਤਗਰਦ ਘਟਨਾ ਦੀ ਵੀ ਨਿੰਦਾ ਕੀਤੀ। ਸਾਂਝੇ ਕਾਰਜ ਸਮੂਹ ਨੇ ਸਹਿਮਤੀ ਪ੍ਰਗਟ ਕੀਤੀ ਕਿ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਨਿਰੰਤਰ ਅਤੇ ਵਿਆਪਕ ਤਾਲਮੇਲ ਵਾਲੀ ਕਾਰਵਾਈ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੁੜ ਨਿਰਮਿਤ ਸੋਮਨਾਥ ਮੰਦਰ ਦੇ ਉਦਘਾਟਨ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਗੁਜਰਾਤ ਦਾ ਦੌਰਾ ਕਰਨਗੇ। ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਨੇ 11 ਮਈ 1951 ਨੂੰ ਮੁੜ ਨਿਰਮਿਤ ਸੋਮਨਾਥ ਮੰਦਰ ਦਾ ਉਦਘਾਟਨ ਕੀਤਾ ਸੀ। ਪ੍ਰਧਾਨ ਮੰਤਰੀ ਨੇ ਅੱਜ ਇੱਕ ਅਖ਼ਬਾਰ ਵਿਚ ਇਕ ਲੇਖ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਕੁਝ ਮਹੀਨਿਆਂ ਦੇ ਅੰਦਰ ਸੋਮਨਾਥ ਮੰਦਰ ਨਾਲ ਸਬੰਧਿਤ ਦੋ ਮਹੱਤਵਪੂਰਨ ਸਮਾਗਮਾਂ ਵਿਚ ਹਿੱਸਾ ਲੈਣਾ ਇਕ ਸਨਮਾਨ ਦੀ ਗੱਲ ਹੈ। ਇਸ ਸਾਲ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਨੇ ਮੰਦਰ ਦੇ ਪਹਿਲੇ ਹਮਲੇ ਦੀ 1000ਵੀਂ ਵਰ੍ਹੇਗੰਢ ਮਨਾਉਣ ਲਈ ਸੋਮਨਾਥ ਸਵਾਭਿਮਾਨ ਪਰਵ ਵਿਚ ਹਿੱਸਾ ਲਿਆ ਸੀ। ਸ੍ਰੀ ਮੋਦੀ ਨੇ ਸੋਮਨਾਥ ਨੂੰ ਭਾਰਤ ਦੀ ਸਭਿਅਤਾ ਦੀ ਤਾਕਤ ਅਤੇ ਸ਼ਕਤੀ ਦਾ ਪ੍ਰਤੀਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੋਮਨਾਥ ਮੰਦਰ ਦੀ ਯਾਤਰਾ ਵਿਨਾਸ਼ ਤੋਂ ਸਿਰਜਣਾ ਵੱਲ ਤਬਦੀਲੀ ਦਾ ਪ੍ਰਤੀਕ ਅਤੇ ਦਰਸਾਉਂਦੀ ਹੈ ਕਿ ਵਾਰ ਵਾਰ ਹਮਲਿਆਂ ਅਤੇ ਮੁਸ਼ਕਲਾਂ ਦੇ ਬਾਵਜੂਦ ਧਰਮ ਅਤੇ ਸੱਭਿਆਚਾਰ ਕਿਵੇਂ ਬਚ ਸਕਦਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਤੋਂ ਬਾਅਦ ਮੰਦਰ ਦੇ ਪੁਨਰ ਨਿਰਮਾਣ ਵਿਚ ਭਾਰਤ ਦੇ ਲੋਹ ਪੁਰਸ਼ ਸਰਦਾਰ ਵੱਲਭ ਭਾਈ ਪਟੇਲ ਦੀ ਭੂਮਿਕਾ ਨੂੰ ਯਾਦ ਕੀਤਾ। ਸ੍ਰੀ ਮੋਦੀ ਨੇ ਕਿਹਾ ਕਿ ਸਰਦਾਰ ਪਟੇਲ ਦਾ ਮੰਨਣਾ ਸੀ ਕਿ ਸੋਮਨਾਥ ਮੰਦਰ ਦਾ ਪੁਨਰ ਨਿਰਮਾਣ ਇਕ ਰਾਸ਼ਟਰੀ ਫਰਜ਼ ਹੈ। ਭਾਰਤ ਦੀ ਸਿਮਰਨਜੀਤ ਕੌਰ ਅੱਜ ਸ਼ੰਘਾਈ ਵਿਚ ਤੀਰਅੰਦਾਜ਼ੀ ਵਿਸ਼ਵ ਕੱਪ ਸਟੇਜ 2 ਵਿਚ ਮਹਿਲਾ ਰਿਕਰਵ ਵਿਅਕਤੀਗਤ ਮੁਕਾਬਲੇ ਦੇ ਸੈਮੀਫਾਈਨਲ ਵਿਚ ਪਹੁੰਚ ਗਈ ਹੈ। ਸਿਮਰਨਜੀਤ ਨੇ ਕੁਆਟਰ ਫਾਈਨਲ ਵਿਚ ਚੀਨੀ ਤਾਈਪੇਈ ਦੀ ਫੋਂਗ ਯੂ ਜੂ ਨੂੰ ਸਿੱਧੇ ਸੈੱਟਾਂ ਵਿਚ 6-0 ਨਾਲ ਹਰਾਇਆ। ਸਿਮਰਨਜੀਤ ਹੁਣ ਸੈਮੀਫਾਈਨਲ ਵਿਚ ਦੁਨੀਆ ਦੀ ਨੰਬਰ 1 ਖਿਡਾਰਨ ਦੱਖਣੀ ਕੋਰੀਆ ਦੀ ਕਾਂਗ ਚੋਯੋਂਗ ਵਿਰੁੱਧ ਖੇਡੇਗੀ। ਪਹਿਲਾਂ ਭਾਰਤ ਦੀ ਮਹਿਲਾ ਰਿਕਰਵ ਟੀਮ 10 ਵਾਰ ਦੀ ਓਲੰਪਿਕ ਚੈਂਪੀਅਨ ਦੱਖਣੀ ਕੋਰੀਆ ਨੂੰ ਸੈਮੀਫਾਈਨਲ 'ਚ ਹਰਾ ਕੇ

0: ਜੀ ਖੋਰ ਸ੍ਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਕਰਦੇ ਆ ਜੀ ਗੱਲ। ਹੈਲੋ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ? ਜੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ। ਗੀਤ ਕਿਹੜਾ ਸੁਣੋਗੇ ਜੀ?
1: ਗੀਤ ਜੀ ਸੁਰਿੰਦਰ ਕੌਰ ਤੇ ਚਰਨ ਗਰੇਵਾਲ ਦਾ ਸੁਣਾ ਦੇ ਜੀ।
0: ਲੋ ਜੀ, ਤੁਹਾਡੀ ਪਸੰਦ ਦੇ ਗੀਤ ਆ ਗਿਆ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚ ਫੋਨ ਕੀਤਾ ਤੁਸੀਂ।

0: ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਨੇ ਜੀ, ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ। ਹੈਲੋ, ਸਤਿ ਸ਼੍ਰੀ ਅਕਾਲ ਬਾਈ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਹੋ? ਜੀ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ
1: ਹਾਲ ਸ਼ੁਕਰੀਆ ਜੀ।
0: ਜੀ ਹਾਲ ਚਾਲ ਠੀਕ ਹੈ ਤੁਹਾਡੇ?
1: ਵਧੀਆ ਜੀ, 7 ਫਰਵਰੀ ਨੂੰ ਗੱਲ ਹੋਈ ਸੀ ਤੁਹਾਡੇ ਨਾਲ ਜੀ।
0: ਜੀ ਚਲੋ ਬਹੁਤ ਅੱਛੀ ਗੱਲ ਹੈ ਜੀ। ਫਿਰ ਗੀਤ ਕਿਹੜਾ ਸੁਣਨਾ ਹੈ? ਚਲੋ ਠੀਕ ਹੈ ਜੀ, ਗੀਤ ਆ ਗਿਆ ਜੀ ਤੁਹਾਡੇ ਪਸੰਦ ਤੇ, ਪ੍ਰੋਗਰਾਮ ਫੋਨ ਕੀਤਾ, ਸ਼ੁਕਰੀਆ।

0: ਲਓ ਜੀ, ਇੱਕ ਸੋਤਾ ਹੋਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਆ, ਕਰਦੇ ਆ ਜੀ ਗੱਲ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਭਾਜੀ।
0: ਹਾਂਜੀ, ਕੌਣ ਬੋਲ ਰਹੇ ਹੋ ਵੀਰ ਜੀ?
1: ਗਿਆਨ ਸਿੰਘ ਬੋਲਦਾ ਜੀ, ਕੰਟਰ ਡੇ ਜਿਲ੍ਹਾ ਬਠਿੰਡਾ ਜੀ।
0: ਜੀ ਗਿਆਨ ਜੀ, ਪ੍ਰੋਗਰਾਮ ਤੁਹਾਡਾ ਸਵਾਗਤ ਹੈ। ਹਾਲ ਚਾਲ ਠੀਕ ਹੈ ਤੁਹਾਡੇ?
1: ਹਾਂ, ਠੀਕ ਠਾਕ ਜੀ।
0: ਚਲੋ ਬਹੁਤ ਵਧੀਆ ਜੀ। ਗੀਤ ਦੱਸੋ ਕਿਹੜਾ ਸੁਣੋਗੇ?
1: ਉਹਦਾ ਕੁਲਦੀਪ ਮਾਨਕ ਦਾ ਜੀ, ਫੱਤੂ ਯਾਰ।
0: ਲਓ ਜੀ, ਤੁਹਾਡੀ ਪਸੰਦ ਤੇ ਆ ਗਿਆ ਕੁਲਦੀਪ ਮਾਨਕ ਦੇ ਵਾਸਤੇ ਵਿੱਚ ਗੀਤ। ਪ੍ਰੋਗਰਾਮ 'ਚ ਫੋਨ ਕੀਤਾ, ਸ਼ੁਕਰੀਆ।

ਜੀ ਇੱਕ ਸੋਤਾ ਹੋਰ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜਿਆ ਜੀ ਕਰਦੇ ਹਾਂ ਅਸੀਂ ਇਹਨਾਂ ਨਾਲ ਗੱਲ ਹੈਲੋ ਲਓ ਜੀ ਇਹ ਸੋਤਾ ਸਾਡੇ ਨਾਲ ਜੁੜੇ ਲੇਕਿਨ ਕਾਲ ਇਹਨਾਂ ਦੀ ਡਿਸਕਨੈਕਟ ਹੋ ਗਈ ਅਤੇ ਇਹਨਾਂ ਦੀ ਫਰਮਾਇਸ਼ ਜਿਹੜੀ ਸੀ ਉਹ ਸਾਡੇ ਕੋਲ ਪਹੁੰਚ ਚੁੱਕੀ ਆ ਆਓ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਅਤੇ ਗੀਤ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ

0: जी प्रोग्राम शाम सोनी दी विच अज ते साडे लास्ट कॉलर साडे नाल ने। हेलो,
1: ਹਾਂਜੀ ਭੈਣ ਜੀ, ਵਿਜੇ ਲਕਸ਼ਮੀ ਨੇ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲ ਰਹੇ ਹੋ ਜੀ?
1: ਮੈਂ ਹਰਪਾਲ ਗਿੱਲ, ਮਲਹਾਰਨਾਪੁਰਾ, ਕੋਟਪੁਰਾ ਤੋਂ ਜੀ।
0: ਜੀ ਹਰਪਾਲ ਜੀ, ਪ੍ਰੋਗਰਾਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜਲਦੀ ਪ੍ਰੋਗਰਾਮ ਦੇ ਵਿੱਚ ਗੀਤ ਕਿਹੜਾ ਸੁਣਨਾ ਹੈ ਦੱਸ ਦਿਓ ਜੀ।
1: ਕੋਈ ਹੈਪੀ ਰਾਏ ਕੋਟ ਦਾ ਸੁਣਾ ਦਿਓ ਜੀ, ਤੇ ਬਾਕੀ ਸਾਰਿਆਂ ਨੂੰ ਬੇਨਤੀ ਹੈ ਜੀ, ਅੱਜ ਰੈਡ ਦਰਖਤ ਦੇ
0: ਹਾਂਜੀ,
1: ਤੇ ਜਿੱਥੇ ਭਾਈ ਕੋਈ ਜ਼ਖਮੀ ਮਿਲਦਾ ਉਹਦੀ ਮਦਦ ਕਰੋ
0: ਜੀ, ਜ਼ਰੂਰ
1: ਜੀਵ ਮਿਲਦਾ ਉਹਦੀ ਮਦਦ ਕਰੋ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਬੜਾ ਅੱਛਾ ਸੰਦੇਸ਼ ਦਿੱਤਾ, ਬਹੁਤ ਬਹੁਤ ਸ਼ੁਕਰੀਆ ਹਰਪਾਲ ਜੀ, ਬਹੁਤ ਬਹੁਤ ਸ਼ੁਕਰੀਆ,
1: ਧੰਨਵਾਦ,
0: ਥੈਂਕ ਯੂ ਜੀ।

ਪਰ ਗੀਤ ਨੂੰ ਸੁਣਨ ਦੀ ਫਰਮਾਇਸ਼ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਨੂੰ ਭੇਜਿਆ ਜੀ ਪ੍ਰਗਟ ਸਿੰਘ ਢਿੱਲੋਂ, ਪੋਤਰੇ ਜਸ਼ਨਪ੍ਰੀਤ ਸਿੰਘ ਢਿੱਲੋਂ, ਰਣਬੀਰ ਸਿੰਘ ਢਿੱਲੋਂ, ਮਨਰਾਜ ਸਿੰਘ ਢਿੱਲੋਂ, ਦੋਤਾ ਗੁਰਫਤਿਹ ਸਿੰਘ ਧਾਲੀਵਾਲ, ਦੋਤੀ ਗੁਰਨੂਰ ਕੌਰ ਧਾਲੀਵਾਲ, ਪਿੰਡ ਢਿੱਲਵਾਂ, ਜ਼ਿਲ੍ਹਾ ਬਰਨਾਲਾ, ਤਹਿਸੀਲ ਥੱਪਾ ਮੰਡੀ। ਕਹਿੰਦੇ ਪੰਜਾਬੀ ਗੀਤ ਸਾਨੂੰ ਕੋਈ ਵੀ ਸੁਣਾ ਦਿਓ, ਜ਼ਰੂਰ ਸੁਣਾਵਾਂਗੇ ਜੀ ਕੋਈ ਵੀ ਪੰਜਾਬੀ ਗੀਤ। ਸਾਰਿਆਂ ਦਾ ਪਿਆਰ ਭਰਿਆ ਨਮਸਕਾਰ ਅਤੇ ਸਤਿ ਸ਼੍ਰੀ ਅਕਾਲ। ਅਤੇ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ ਜੋੜਾ ਪਰਿਵਾਰ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ ਤੇ ਅਭਿਜੋਤ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਪੁੱਛੋ ਮੰਡੀ ਤੋਂ ਡਾਕਟਰ ਰਾਮ ਕੁਮਾਰ ਦੋਸ਼ੀ, ਲਾਡੀ ਅਤੇ ਸੁਸ਼ਾਨੀ ਜੀ, ਤੁਹਾਨੂੰ ਵੀ ਪਿਆਰ ਭਰੀ ਨਮਸਕਾਰ। ਅਤੇ ਸਾਨੂੰ ਇੱਕ ਹੋਰ ਸੁਨੇਹਾ ਆਇਆ ਜੀ ਵਟਸਐਪ ਦੇ ਰਾਹੀਂ, ਕਹਿੰਦੇ ਕਿਸੇ ਵੀ ਪਿਆਰੇ ਜੇ ਖੂਬਸੂਰਤ ਜੇ ਗੀਤ ਨੂੰ ਤੁਸੀਂ ਸੁਣਾ ਦਿਓ ਜੀ। ਪਿੰਡ ਕੋਟਸ਼ਮੀਰ ਨੇੜੇ ਬਾਬੇ ਠਾਕਰਾਂ ਵਾਲਾ ਡੇਰਾ ਤੋਂ ਕਰਮਜੀਤ ਸਿੰਘ, ਜਗਰਾਜ ਸਿੰਘ, ਬਰਾੜ, ਸੁਖਪ੍ਰੀਤ ਸਿੰਘ, ਗੁਰਸ਼ਰਨ ਸਿੰਘ ਜਥੇਦਾਰ, ਪਿਆਰਾ ਸਿੰਘ, ਵੀਰ ਸਿੰਘ, ਕਰਤਾਰ ਸਿੰਘ, ਅਤੇ ਪਿੰਡ ਗਿਲਕਲਾ ਤੋਂ ਕਾਕਾ ਸਿੰਘ, ਲਵਪ੍ਰੀਤ ਸਿੰਘ, ਹਰਵਿੰਦਰ ਸਿੰਘ ਨਰਵਾਣਾ ਤੋਂ, ਸਾਰੇ ਅਨਾਊਂਸਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਣ ਦੇ ਲਈ ਧੰਨਵਾਦ। ਅਤੇ ਇੱਕ ਖੂਬਸੂਰਤ ਜਿਹਾ ਸੁਨੇਹਾ ਜਿਹੜਾ ਤੁਸੀਂ ਸਾਨੂੰ ਭੇਜਿਆ ਕਿ ਤੁਹਾਨੂੰ ਸਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਬਹੁਤ ਬਹੁਤ ਸ਼ੁਕਰੀਆ। ਐਨੀ ਸੌਂਗ ਦੀ ਫਰਮਾਇਸ਼ ਦੇ ਲਈ ਵੀਪੀਓ ਮਿੱਠੂ ਖੇੜਾ ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ ਨੇ ਵੀ ਸਾਨੂੰ 77173 143 'ਤੇ ਸੁਨੇਹਾ ਭੇਜਿਆ। ਗੁਲਾਲ ਮਾਹੀ ਨੰਗਲ ਤੋਂ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਗੱਗੀ, ਜਗਤਾਰ, ਕੁਲਦੀਪ, ਮਾਹੀ ਨੰਗਲ, ਜਰਨੈਲ ਸਿੰਘ ਮਾਨ, ਦੇਵ ਮਹੰਤ, ਮਾਹੀ ਨੰਗਲ ਤੋਂ ਕਹਿੰਦੇ ਕੋਈ ਵੀ ਗੀਤ ਸੁਣਾ ਦਿਓ। ਲਓ ਜੀ, ਕੋਈ ਵੀ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ। ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਕੋਠੇ

ਲੋ ਜੀ, ਗੀਤ ਔਰ ਸੰਗੀਤ ਤਾਂ ਤੁਸੀਂ ਸੁਣਨਾ ਹੀ ਹੁੰਦਾ, ਪਰ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਤੁਸੀਂ ਬੜੇ ਸਵਾਰਥੀ ਹੋ, ਆਪਣਾ ਨਾਮ ਵੀ ਸੁਣਨਾ ਚਾਹੁੰਦੇ ਹੋ, ਤੇ ਫਿਰ ਦੇਖੋ ਅਸੀਂ ਤੁਹਾਡੀ ਫਰਮਾਇਸ਼ ਨੂੰ ਕਿਵੇਂ ਅਸੀਂ ਝੁਟਲਾ ਸਕਦੇ ਹਾਂ ਜੀ। ਦਲਜੀਤ ਦੁਸਾਂਝ ਦਾ ਕੋਈ ਵੀ ਗੀਤ ਸੁਣਨ ਦੀ ਫਰਮਾਇਸ਼ ਦੇ ਲਈ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਬੱਤਾ, ਤੁਹਾਡਾ ਸਾਰਿਆਂ ਦਾ ਪਿਆਰ ਭਰਿਆ ਨਮਸਕਾਰ, ਸਤਿ ਸ੍ਰੀ ਅਕਾਲ। ਤੇ ਸਾਨੂੰ ਇੱਕ ਸੁਨੇਹਾ ਸਾਡੇ ਕੋਲ ਹੋਰ ਪਹੁੰਚਿਆ ਜੀ ਪ੍ਰੋਗਰਾਮ ਦੇ ਵਿੱਚ। ਇਹ ਕਹਿ ਰਹੇ ਨੇ ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਦੇ ਵਿੱਚ ਸਾਨੂੰ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਗੀਤ ਸੁਣਾ ਦਿਓ। ਤੇ ਤੇ ਤੇ ਤੇ ਕਹਿੰਦੇ ਪ੍ਰਵੀਨ ਬਾਲਿਆਂ ਵਾਲੀ ਤੋਂ ਨਮਸਕਾਰ ਮੈਮ, ਆਪਕੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੀਜੀਏ। ਚਲੋ ਕੋਈ ਗੱਲ ਨਹੀਂ, ਥੈਂਕ ਯੂ ਜੀ, ਤੁਸੀਂ ਮੇਰੀ ਪਸੰਦ ਦਾ ਧਿਆਨ ਕੀਤਾ ਜੀ। ਪ੍ਰਵੀਨ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਤੁਹਾਨੂੰ ਵੀ। ਤੇ ਸੀਵੀਆ ਰੋਡ ਤੋਂ ਜਗਸੀਰ ਸਿੰਘ ਸਿੱਧੂ, ਰਮਨਦੀਪ ਕੌਰ, ਮਨਜੋਤ ਕੌਰ, ਨਿਰਗੁਣਾ, ਮੀਤਾ ਤੇ ਜੋਤੀ, ਪਿੰਡ ਬਹਿਮਣ ਦੁਆਣਾ, ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ, ਕੋਈ ਵੀ ਗਾਣਾ ਸੁਣਾ ਦੋ। ਜ਼ਰੂਰ ਜੀ, ਜ਼ਰੂਰ, ਕੋਈ ਵੀ ਗਾਣਾ ਜ਼ਰੂਰ ਸੁਣਾਵਾਂਗੇ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਚਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ। ਸੀਤਾ ਔਰ ਗੀਤਾ, ਮੈਨੂੰ ਪਤਾ ਤੁਸੀਂ ਫਿਲਮ ਦਾ ਨਾਮ ਭੇਜਿਆ। ਇਹ ਸੀਤਾ ਔਰ ਗੀਤਾ ਤੁਹਾਡੇ ਨਾਲ, ਤੁਹਾਡੇ ਨਾਮ ਦੇ ਨਾਲ ਸੰਬੰਧਿਤ ਨਹੀਂ ਹੈ, ਜਸਵੀਰ ਜੱਸੀ ਦੇ ਨਾਲ, ਹਰਜਿੰਦਰ ਚਿੰਦਾ ਹੀ ਹੈ। ਬਟ ਸੀਤਾ ਔਰ ਗੀਤਾ ਹੈ ਜੀ ਹਿੰਦੀ ਫਿਲਮ, ਤੇ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਹੈ ਜੀ ਪੰਜਾਬੀ ਗੀਤ। ਸੋ ਸੁਣੋ ਫਿਰ ਇਹੀ ਗੀਤ ਦਲਜੀਤ ਦੁਸਾਂਝ ਦੀ ਆਵਾਜ਼ ਦੇ ਵਿੱਚ ਇੱਕ ਵਾਰੀ।

ਹਰਜਿੰਦਰ ਸਿੰਘ ਬਰਾੜ ਵੀਪੀਓ ਜੀ ਦਾ ਡਿਸਟ੍ਰਿਕ ਬਠਿੰਡਾ ਤੋਂ ਸਤਿ ਸ਼੍ਰੀ ਅਕਾਲ ਦੇ ਨਾਲ ਕਹਿੰਦੇ ਕੋਈ ਵੀ ਗੀਤ ਤੇ ਨਾਲ ਹੀ ਨਾਲ ਨਮਸਕਾਰ ਵਰਿੰਗਖੇੜਾ ਤੋਂ ਮਿੱਟੂ ਪਿੰਕੀ ਲਵਲੀ ਆਰਤੀ ਅਰੋੜਾ ਪੰਜਾਬ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਢੱਡੇ ਗਿਆਨ ਸਿੰਘ ਢਿੱਲੋਂ, ਅਮਰਿੰਦਰ, ਬਲਜਿੰਦਰ ਕੌਰ, ਯੂਕੇ ਉਪਕਾਰ ਸਿੰਘ, ਜਸਕੀਰਤ ਭਾਗੂ ਤੇ ਜੋਤੀ ਇਹਨਾਂ ਦੇ ਨਾਲ ਨੇ। ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬਲਦੇਵ ਰਾਜ ਸ਼ਰਮਾ ਸੰਗਤ ਰੋਡ ਤਲਵੰਡੀ ਸਾਬੋ ਤੋਂ ਕਹਿੰਦੇ ਕਹਿੰਦੇ ਕਹਿੰਦੇ ਕੋਈ ਵੀ ਗੀਤ ਜ਼ਰੂਰ ਸੁਣਾਵਾਂਗੇ, ਕੋਈ ਵੀ ਗੀਤ ਤੇ ਰਲੀ ਮਿਲੀ ਫਰਮਾਇਸ਼ ਦੇ ਲਈ। ਅਗਲਾ ਗੀਤ ਪਿਆਰ ਭਰਿਆ ਨਮਸਕਾਰ, ਹਨੂਮਾਨਗੜ੍ਹ ਤੋਂ ਰਾਜਸਥਾਨ, ਰਜ਼ਕ ਮੁਹੰਮਦ, ਸਮੀਮ ਬੇਗਮ, ਇਮਰਾਨ ਖਾਨ ਤੇ ਇਰਫਾਨ ਖਾਨ, ਤੁਹਾਨੂੰ ਵੀ ਪਿਆਰ ਭਰਿਆ ਨਮਸਕਾਰ ਜੀ ਤੇ ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ। ਇੱਕ ਹੋਰ ਸਾਡੇ ਸਰੋਤਾ ਨੇ ਜਿਹੜੇ ਅੰਗਰੇਜ਼ ਸਿੰਘ ਫੌਜੀ ਨੰਦਗੜ੍ਹ ਤੋਂ, ਕਹਿੰਦੇ ਜੀ ਸਾਨੂੰ ਕੋਈ ਵੀ ਪੰਜਾਬੀ ਗੀਤ ਸੁਣਾ ਦਿਓ। ਪਿੰਡ ਲਾਲਬਾਈ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਪਿੰਡ ਗੁਦਰਾਣੇ ਤੋਂ ਜ਼ੈਲਾ ਸਿੰਘ, ਲੈਪੋ ਗੈਰੀ ਤੇ ਗੁਰਮੀਤ ਸਿੰਘ, ਪਿੰਡ ਢਿਲਵਾਂ ਤੋਂ ਪ੍ਰਗਟ ਸਿੰਘ, ਪਿੰਡ ਬਰਾਏ ਕਲਾਂ ਤੋਂ ਸੁਖਦੇਵ ਸਿੰਘ ਤੇ ਜਗਦੀਸ਼ ਰਾਏ ਗਰਗ ਵੀ ਸਾਨੂੰ ਕਹਿ ਰਹੇ ਨੇ ਜੀ ਕੋਈ ਵੀ ਗੀਤ ਸੁਣਾ ਦਿਓ। ਲਓ ਜੀ ਕੋਈ ਵੀ ਗੀਤ, ਗੁਰਮੀਤ ਸਿੰਘ ਸਿਰੀਏ ਵਾਲਾ ਤੋਂ ਗੀਤ ਸਾਨੂੰ ਕਹਿੰਦੇ ਕੋਈ ਵੀ ਸੁਣਾ ਦਿਓ। ਲਓ ਜੀ ਬੀ ਪ੍ਰਾਗ ਦੀ ਆਵਾਜ਼ ਦੇ ਵਿੱਚ ਗੀਤ ਸੁਣਦੇ ਆਪਾਂ, ਢੋਲਣਾ।

0: ਜੀ ਗੀਤ ਤੇ ਬਹੁਤ ਸੋਹਣਾ ਪਰ ਘੜੀ ਦੀਆਂ ਸੂਈਆਂ ਕਹਿੰਦੀਆਂ ਬਸ ਕਰ ਹੁਣ ਪੰਜ ਪਾਣੀਆਂ ਦੇ ਗੀਤ ਬਸ ਕਰ ਲਓ ਜੀ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਇੱਥੇ ਖਤਮ ਹੁੰਦਾ ਹੈ। ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:44 ਤੇ 39 ਸਕਿੰਟ ਹੁਣ ਤੋਂ ਥੋੜੀ ਦੂਰ ਠੀਕ 8:45 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਸਮਾਚਾਰ ਸੰਧਿਆ, 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, ਨਿਊਜ਼ ਇਨ ਇੰਗਲਿਸ਼ ਰਿਲੇ ਕਰਾਂਗੇ ਆਕਾਸ਼ਵਾਣੀ ਦਿੱਲੀ ਤੋਂ। ਕੁਛ ਪਲ ਕਰੋ ਇੰਤਜ਼ਾਰ, ਸੁਣਦੇ ਹਾਂ ਸਮਾਚਾਰ ਸੰਧਿਆ।
1: नमस्कार, आकाशवाणी से समाचार संध्या के साथ मैं लवलीन निगम।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:17 ਸਕਿੰਟ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸਮਾਪਤ ਹੁੰਦੀ ਹੈ ਕੱਲ੍ਹ ਸਵੇਰੇ 5:55 ਤੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:17 ਸਕਿੰਟ ਹੋ ਰਹੇ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ